ਜਿਨ੍ਹਾਂ ਚੀਜ਼ਾਂ ਵਿੱਚੋਂ ਬੰਦਾ ਪਿਆ ਸੁੱਖ ਲੱਭਦਾ ਕੋਈ ਨੀ ਪਿਆ ਮਿਲਦਾ। ਇੱਕ ਚੀਜ਼ ਤੋਂ ਦੁਖੀ ਹੁੰਦਾ ਹੈ, ਦੂਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ, ਤੀਜੀ ਚੀਜ਼ ਦੀ ਕਾਮਨਾ ਕਰਦਾ ਹੈ, ਫਿਰ ਉਹਦੇ ਤੋਂ ਦੁਖੀ ਹੋ ਜਾਂਦਾ ਹੈ। ਉਹ ਬੰਦਾ ਮਹਿੰਗੀ ਚੁੱਕੀ ਜਾਂਦਾ ਸੀ ਨਾ, ਕਦੇ ਉਹ ਸੱਜੇ ਮੋਢੇ ਤੇ ਕਰ ਲਵੇ, ਕਦੇ ਖੱਬੇ ਮੋਢੇ ਤੇ, ਕਿਸੇ ਨੇ ਕਿਹਾ ਕੀ ਕਰਨਾ ਹੈ, ਕਦੇ ਇੱਧਰ ਕਦੇ ਉੱਧਰ, ਕਹਿੰਦਾ ਇੱਧਰਲਾ ਮੋਢਾ ਦੁਖਣ ਲੱਗ ਪੈਂਦਾ ਉੱਧਰ ਕਰ ਲੈਣਾ, ਉਹ ਦੁਖਣ ਲੱਗ ਪੈਂਦਾ ਇੱਧਰ ਕਰ ਲੈਣਾ। ਸੱਚ ਕਰਕੇ ਜਾਣਨਾ ਜਿਨ੍ਹਾਂ ਨੂੰ ਅਸੀਂ ਸੁੱਖ ਸਮਝਦੇ ਹਾਂ ਨਾ, ਉਹ ਬੋਝ ਨੇ, ਇਸ ਮੋਢੇ ਤੇ ਰੱਖਣੇ ਆ, ਕਹਿੰਦੇ ਉੱਧਰ ਸ਼ਾਇਦ ਸੁੱਖ ਆ ਗਿਆ, ਜਿੱਧਰੋਂ ਚੁੱਕ ਲਿਆ ਉੱਧਰ ਸੁੱਖ ਆ ਗਿਆ, ਥੋੜੀ ਦੇਰ ਨੂੰ ਇਹ ਮੋਢਾ ਦੁਖਣ ਲੱਗ ਪੈਂਦਾ, ਦੁੱਖ ਉੱਥੇ ਦਾ ਉੱਥੇ ਕਰ। ਜੀਵਨ ਇੱਕ ਭਾਰੀ ਮਹਿੰਗੀ ਬਣ ਗਈ ਹੈ, ਭਾਰਾ ਬੋਝ ਬਣ ਗਈ ਹੈ, ਇਹ ਬੋਝ ਟਲ ਸਕਦਾ ਹੈ, ਇਹ ਬੋਝ ਸੁੱਖ ਚ ਬਦਲ ਸਕਦਾ ਹੈ ਜੇ

ਸ਼ਬਦ ਗੁਰਪੀਰਾ ਗਹਿਰ ਗੰਭੀਰਾ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦ ਜਗ ਹੋਰਨ।

चरण गुरु मीठे बड़े पाग देवे परमेश्वर, बड़े पाग देवे परमेश्वर।

ਕਰੋੜਾਂ ਵੇਗਾ ਗੰਗਾ ਤੇ ਇਸ਼ਨਾਨ ਕਰ ਲੋ। ਇਹਦਾ ਫਲ ਪ੍ਰਾਪਤ ਹੁੰਦਾ ਹੈ ਭਾਈ ਮਹਾਂਪੁਰਖਾਂ ਦੇ ਜਪਣ ਵਾਲਿਆਂ ਦੀ ਚਰਨ ਜੋੜੀ ਪ੍ਰਾਪਤ ਹੋ ਜਾ, ਤੇ ਗੁਰੂ ਦੇ ਚਰਨਾਂ ਦੀ ਤੋੜੀ ਵੀ ਉਹਨਾਂ ਨੂੰ ਹੀ ਨਸੀਬ ਹੁੰਦੀ ਹੈ ਜੋ ਜਪਣ ਵਾਲਿਆਂ ਦੇ ਚਰਨਾਂ ਦੀ ਤੋੜੀ ਮਸਤਕ ਤੇ ਲਾਉਂਦੇ। ਇਸੇ ਲਈ ਸਾਹਿਬ ਜੀ ਨੇ ਕਿਹਾ ਗੁਰਸਿੱਖਾਂ

ਜਾਣ ਤਾਂ ਤੀਰਥਾਂ ਦਾ ਵੀ ਉਧਾਰ ਕਰ ਜਾਂਦੇ, ਕਿਉਂਕਿ ਤੀਰਥ ਵੀ ਪੁਕਾਰ ਕਰਦੇ ਹਨ ਹੇ ਵਾਹਿਗੁਰੂ, ਸੰਸਾਰ ਦੇ ਜੀਵ ਸਾਡੇ ਵਿੱਚ ਇਸ਼ਨਾਨ ਕਰਕੇ ਪਾਪਾਂ ਦੀ ਮੈਲ ਸੁੱਟ ਜਾਂਦੇ ਹਨ। ਕੋਈ ਆਪ ਦਾ ਪਿਆਰਾ ਭੇਜ, ਜਿਹਦੇ ਚਰਨ ਪੈਂਦਿਆਂ ਅਸੀਂ ਫਿਰ ਪਵਿੱਤਰ ਹੋ ਜਾਈਏ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ ਭਗਤ ਨਾਮਦੇਵ ਜੀ ਕਹਿੰਦੇ ਹਨ ਕਿ ਇਹ ਸੁਭਾਗ ਮੈਨੂੰ ਵੀ ਪ੍ਰਾਪਤ ਹੋਇਆ।

ਕੁਝ ਸੋਚਿਆ ਜਿਹੜਾ ਸਮਾਨ ਲੋਕਾਂ ਨੇ ਘਰੋਂ ਬਾਹਰ ਕੱਢ ਕੇ ਰੱਖਿਆ ਸੀ ਕਿ ਸੜੇ ਨਾ। ਨਾਮਦੇਵ ਜੀ ਉਹ ਸਮਾਨ ਚੁੱਕ ਚੁੱਕ ਕੇ ਫਿਰ ਸੜਦੇ ਹੋਏ ਘਰ ਵਿੱਚ

मिला श्रीधर। बिनवंत न

adam bal

ਭਾਈ ਉਦੇ ਸਿੰਘ ਨੇ, ਸਾਹਿਬਜ਼ਾਦਾ ਅਜੀਤ ਸਿੰਘ ਨੇ ਅਸੀਂ ਤੇਗ ਚਲਾਈ, ਦੁਸ਼ਮਣਾਂ ਨੂੰ ਭੱਜਣਾ ਪੈ ਗਈਆਂ। ਸਰਸਾ ਬੜੀ ਠਾਠਾ ਮਾਰਦੀ ਸੀ, ਇਸ ਨੂੰ ਪਾਰ ਕਰਨਾ ਬੜਾ ਔਖਾ ਸੀ। ਸਰਸਾ ਦੇ ਕਿਨਾਰੇ ਤੇ ਗੁਰੂ ਮਹਾਰਾਜ ਦੇ ਸਿੱਖ ਸੰਗਤਾਂ ਤੇ ਗੁਰੂ ਮਹਾਰਾਜ ਦਾ ਪਰਿਵਾਰ ਵਿਛੜ ਗਿਆ।

سانو ہر کسی لوڑ لوکائی اپنے جیون کا بدھ رہا ہے.

ਸਿਰ ਤੇ ਸਾਜੀ ਕੋਈ ਨੀ ਤੇ ਉਹਨੇ ਕੁੜਤਾ ਵੀ ਕੋਈ ਨਹੀਂ ਸਾਜੀ।

ਇਹਦੀ ਮੈਨੂੰ ਪਤਾ ਨਹੀਂ ਸੀ ਕਿਹੜੇ ਗ੍ਰਾਮ ਦੇ ਰਹਿਣਾ, ਕਿਹੜੇ ਇਲਾਕੇ ਦੇ ਰਹਿਣਾ। ਧੋਤੀ ਫੱਟੀ ਸੀ ਲੱਡੀ ਦੁਪੱਟੀ, ਇੱਕੋ ਧੋਤੀ ਤੇਲ ਹੈ ਪਰ ਉਹ ਵੀ ਫੱਟੀ ਹੋਈ। ਧੋਤੀ ਫੱਟੀ ਸੀ ਲੱਡੀ ਦੁਪੱਟੀ, ਨਹੀਂ ਪਾਏ ਪੰਨੀਆਂ ਇਹ ਆਹੇ ਭਗਵਾਨ ਜੀ। ਉਹਨੇ ਪੈਰਾਂ ਦਿੱਤੀ ਕੋਈ, ਇਹ ਉਹਦੀ ਨਿਸ਼ਾਨੀ ਸੀ।

ਦੇ ਖਲੋਤਾ ਹੋਇਆ ਬਿਟ ਬਿਟ ਪਿਆ ਸਕ ਖਸਮ ਭਰੀ ਨਿਗਾਹ ਦੇ ਨਾਲ ਵੇਖ ਲੇ ਭਗਵਾਨ ਨੇ ਕਿਹਾ ਹੈ ਦਰਬਾਰ ਉਹਦਾ ਨਾਮ ਵੀ ਪੁੱਛ ਲੈਣਾ ਸੀ ਦਰਬਾਰ ਨੇ ਕਿਹਾ ਨਾਮ ਵੀ ਦੱਸ ਕਿਆ ਨਾਮ ਹੈ ਜਵਾਰ

ਜੀ ਦੇ ਸੁਨਾਮੇ ਦਾ ਨਾਮ ਸੁਣਿਆ ਹੀ ਭਗਵਾਨ ਨੇ ਆਪਣੇ ਤਖਤ ਨੂੰ ਚਾਹ ਮਾਰੀ ਤੇ ਇੱਥਾਂ ਆ ਗਏ ਤੇ ਕਹਿਣ ਲੱਗੇ ਉਹ ਪਰਮਾਨ ਮੇਰਾ ਮਿੱਤਰ ਮੇਰਾ ਪਿਆਰਾ ਸੁਨਾਮਾ ਭਗਵਾਨ ਕ੍ਰਿਸ਼ਨ ਦੀ ਭੱਜੇ ਜਾ ਜਿੱਥੇ ਸੁਨਾਮਾ ਖੜਦਾ ਜਾ ਕੇ ਕੀ ਕੀਤਾ ਦੂਰੋਂ ਦੇਖ ਗੁਰਦਾਸ ਜੀ ਨੇ ਦੂਰੋਂ ਦੇਖ ਡੰਡੋਤ ਕਰ ਡੋਤਾ ਕਰ ਡੋ ਧਿਆਨ ਦੇ ਇੱਕ ਤਾਂ ਹੁੰਦਾ ਨਾ ਆਪਾਂ ਮੱਥਾ ਟੇਕ ਲਈ ਇੱਕ ਹੈ ਡੰਡੋਤ ਡੰਡੋਤ ਹੁੰਦਾ ਸਾਰਾ ਸ੍ਰੀ ਲੰਮਾ ਪਾ ਕੇ ਆਪਾਂ ਰੋਜ਼ ਕਰਦੇ ਹਾਂ ਡੰਡੋਤ ਬੰਧਨ ਅਣਕਵਾ ਅੱਖ ਵਾਲੇ ਕਿਤੇ ਕਿਤੇ ਉਹਦੇ ਪ੍ਰੇਮ ਯਾਨੀ ਸਾਧ ਸਿੰਘ ਜੋਗੂ ਹੋ ਗਿਆ ਕਿ ਡੰਡੋਤ ਕਰ ਸਾਰਾ ਸਰੀਰ ਪੂਰਾ ਕਰਕੇ ਦੋਵੇਂ ਹੱਥ ਜੋੜ ਕੇ ਤੇ ਗੁਰੂ ਅੱਗੇ ਨਮਸਕਾਰ ਭਗਵਾਨ ਕ੍ਰਿਸ਼ਨ ਜੀ ਸੁਨਾਮੇ ਦੇ ਅੱਗੇ ਜਾ ਕੇ ਪਹਿਲਾਂ ਡੰਡੋਤ ਕੀ ਦੂਰੋਂ ਦੇਖ ਡੰਡੋਤ ਕਰੇ ਤੇ ਭਾਈ ਸਾਹਿਬ ਜੀ ਲਿਖਦੇ ਹਨ

ਪਹਿਲਾਂ ਗੇੜ ਪਰ ਰੱਖਣਾ ਚਾਰ ਪ੍ਰਕਰਮਾਂ ਕਰਕੇ ਸੁਨਾਮੇ ਨੂੰ ਭੇਜਿਆ ਸੀ ਸਾਰਾ ਗੇੜ ਮਿੱਤਰ ਪਾਏਗਾ ਅੱਜਕੱਲ ਦੇ ਮਿੱਤਰ ਤੇ ਸਵਾਦ ਪੂਰਾ ਹੈ ਤਾਂ ਮਿੱਤਰ ਹੁਣ ਤੇ ਜੇ ਸਵਾਦ ਪੂਰਾ ਨਹੀਂ ਤਾਂ ਉਹ ਮਿੱਤਰ ਮੁਖਾਲਫਤ ਵੀ ਕਰਨ ਲੱਗੀ ਨਿੰਦਾ ਵੀ ਕਰਨ ਲੱਗਿਆ ਜਿਸ ਦਿਨ ਸਵਾਲ ਨਾ ਉਪਜੇ ਤਿਸ ਦਿਨ ਬੋਲਣ ਗੰਦ ਸਵਾਲ ਆ ਗਿਆ ਮਿੱਤਰ ਸੁਦਾਮੇ ਦੀਆਂ ਪ੍ਰਕਰਮਾਂ ਕਰਕੇ ਛਾਤੀ ਨਾ ਲਾਇਆ ਨਾ ਲੈ ਕੇ ਆਏ ਤੇ ਜਿਸ ਆਸਣ ਤੇ ਆਪ ਬੈਠੇ ਸਨ ਸੁਦਾਮੇ ਨੂੰ ਬਿਠਾ ਸੁਖਮੀ ਤੇ ਰਾਜ ਜਾਓ ਮੇਰਾ ਮਿੱਤਰ ਆਇਆ ਹੈ ਜਲ ਲਿਆ ਸੁਦਾਮੇ ਦੇ ਚਰਨ ਧੋਈ ਰੁਕਮਣੀ ਤੇ ਰਾਜ ਦਾ ਪਾਣੀ ਕੈਂਸਲ ਇੱਧਰ ਭਗਵਾਨ ਕ੍ਰਿਸ਼ਨ ਸੁਦਾਮੇ ਨਾਲ ਮਿੱਠੇ ਮਿੱਠੇ ਬਚਨ ਕਰ ਸੁਦਾਮੇ ਕਿਤਨਾ ਚਿਰ ਕਿੱਥੇ ਵੀ ਕੁਮਾਰ ਚੰਦ ਤੇਰੀ ਹਾਲਤ ਕੀ ਹੋ ਗਈ ਹੈ ਤੇਰੀ ਦਿਸ਼ਾ ਕੀ ਬਣ ਗਈ ਹੈ ਐਸੇ ਬਿਹਾਨ ਬਿਹਾਨ ਦੱਸਿਓ ਇਹ ਕੰਤਕ ਜਾਲ ਬੜੇ ਪਦ ਤੋਂ ਤੇਰੇ ਪੈਰਾਂ ਚੰਦੇ ਚੁਣੇ।

ਮਾਰਵਾੜ, ਜਿਸ ਤਰ੍ਹਾਂ ਮਾਰਵਾੜ ਦੇਸ਼ ਵਿੱਚ ਨੀਰ ਕਹਿੰਦੇ ਨੇ ਪਾਣੀ, ਪਾਣੀ ਦੇ ਨਾਲ ਲੋਕ ਪ੍ਰੀਤ ਕਰਦੇ ਨੇ। ਬੇਲ ਬਾਲਹਾ ਕਰ ਹਲਾ, ਔਰ ਜਿਸ ਤਰ੍ਹਾਂ

ਉਹਦੀ ਆਵਾਜ਼ ਸੁਣ ਕੇ ਹਿਰਨ ਜਿਹੜਾ ਹੈ ਉਸ ਆਵਾਜ਼ ਦੇ ਪਿੱਛੇ ਭੱਜਦਾ ਹੈ, ਉਹ ਆਵਾਜ਼ ਨਾਲ ਪਿਆਰ ਕਰਦਾ। ਐ ਪਰਮੇਸ਼ਰ, ਜਿਸ ਤਰ੍ਹਾਂ ਮਾਰਵਾੜ ਦੇ ਲੋਕ ਪਾਣੀ ਨਾਲ ਪ੍ਰੀਤ ਕਰਦੇ ਨੇ, ਓਠ ਵੇਲਾ ਨਾਲ ਪਿਆਰ ਕਰਦਾ, ਕੁਰੰਕ ਹਿਰਨ ਜਿਹੜਾ ਕੰਢੇੜੇ ਦੀ ਆਵਾਜ਼ ਨਾਲ ਪਿਆਰ ਕਰਦਾ, ਇਸੇ ਤਰ੍ਹਾਂ

ਮੇਰੇ ਬੱਚਾ ਖੀਰ ਕਿਆ ਦੁੱਧ ਨੂੰ ਦੁੱਧ ਦੇ ਨਾਲ ਪ੍ਰੀਤ ਕਰਦਾ ਚਾਤਰਕ ਮੁਖ ਜੈਸੇ ਜਲ ਤਰਾ ਚਾਤਰਕ ਜਿਹੜਾ ਬਰਸਾਤ ਦੀ ਸਵਾਂਤੀ ਬੂੰਦ ਦੇ ਨਾਲ ਪ੍ਰੀਤ ਕਰਦਾ ਇਸੇ ਤਰ੍ਹਾਂ

ਰਿਸ਼ਭ ਮੁਨੀ ਰਿਸ਼ੀ ਸਾਰੇ ਚਾਹੁੰਦੇ ਨੇ ਐ ਪਰਮੇਸ਼ਰ ਤੇਰੇ ਦਰਸ਼ਨ ਹੋ ਜਾਣ, ਪਰ ਬਿਰਲੇ ਕਾਹੂ ਡੀਠਲਾ ਕਿਸੇ ਵਿਰਲੇ ਨੂੰ ਹੀ ਤੇਰੇ

ਦਾ ਸ਼ਬਦ ਪੜਿਆ ਨਾਮਦੇਵ ਜੀ ਨੇ, ਅੱਖਾਂ ਬੰਦ ਨੇ, ਉਹ ਖੂਹ ਪਾਣੀ ਦੇ ਨਾਲ ਨੱਕੋ ਨੱਕ ਭਰ ਗਿਆ। ਸੰਤ ਗਿਆਨੇਸ਼ਵਰ ਨੇ ਕਿਹਾ, ਨਾਮਦੇਵ ਅੱਖਾਂ ਖੋਲ, ਦੇਖ ਪਰਮੇਸ਼ਰ ਨੇ ਤੇਰੀ ਬੇਨਤੀ ਸੁਣੀ, ਸਾਰਾ ਖੂਹ ਪਾਣੀ ਨਾਲ ਭਰ ਗਿਆ। ਨਾਮਦੇਵ ਜੀ ਨੇ ਅੱਖਾਂ ਖੋਲੀਆਂ, ਦੇਖਿਆ ਕਿ ਖੂਹ ਪਾਣੀ ਨਾਲ ਭਰੇ ਹੈ। ਲੋਕ ਜਿਹੜੇ ਨੇ ਹੱਥਾਂ ਨਾਲ ਹੀ ਪਾਣੀ ਕੱਢ ਕੱਢ ਕੇ ਪੀ ਰਹੇ ਨੇ। ਤਾਂ ਸੰਤ ਗਿਆਨੇਸ਼ਵਰ ਕਹਿਣ ਲੱਗੇ, ਨਾਮਦੇਵ ਸੱਚਮੁੱਚ ਤੂੰ ਪਰਮੇਸ਼ਰ ਨੂੰ ਆਪਣੇ ਵੱਸ ਵਿਚ ਕਰ ਲਿਆ, ਜਿਸ ਤਰ੍ਹਾਂ ਤੂੰ ਕਹਿੰਦਾ ਹੈ ਉਹ ਪਰਮੇਸ਼ਰ ਕਰਦਾ ਹੈ। ਔਰ ਨਾਮਦੇਵ ਜੀ ਸਗਾ ਚੁੰਮ ਉੱਠੇ ਤੇ ਕਹਿਣ ਲੱਗੇ, ਪਰਮੇਸ਼ਰ ਸੱਚਮੁੱਚ ਤੇਰਾ ਨਾਮ ਬੜਾ ਸੋਹਣਾ ਹੈ, ਤੂੰ ਆਪ

ਬਨਾਰਸ ਰਿਹਾ ਕਰਦੇ ਸਨ। ਕਿਸੇ ਨੇ ਪੁੱਛਿਆ, ਕਬੀਰ ਤੇਰਾ ਗੁਰੂ ਕੌਣ ਹੈ? ਕਬੀਰ ਸਾਹਿਬ ਕਹਿਣ ਲੱਗੇ, ਗੁਰੂ ਮੈਂ ਤਾਂ ਕਿਸੇ ਨੂੰ ਗੁਰੂ ਤਾਰਿਆ ਨਹੀਂ। ਤਾਂ ਉਸ ਕਿਹਾ, ਜਿਹਦਾ ਗੁਰੂ ਨਹੀਂ ਉਹਦੀ ਗਤੀ ਨਹੀਂ ਹੁੰਦੀ। ਕਬੀਰ ਤੂੰ ਗੁਰੂ ਜ਼ਰੂਰ ਧਾਰਨ ਕਰ। ਕਬੀਰ ਸਾਹਿਬ ਕਹਿਣ ਲੱਗੇ, ਫਿਰ ਗੁਰੂ ਕਿਹੜਾ ਹੈ ਇਸ ਵੇਲੇ ਜਿਹੜਾ ਪੂਰਨ ਬ੍ਰਹਮ ਗਿਆਨੀ ਹੋਵੇ, ਉਸ ਨੂੰ ਮੈਂ ਗੁਰੂ ਧਾਰਨ ਕਰਾਂ? ਤਾਂ ਦੱਸਣ ਵਾਲੇ ਨੇ ਕਿਹਾ, ਕਬੀਰ ਸਵਾਮੀ ਰਾਮਾਨੰਦ ਪੂਰਨ ਬ੍ਰਹਮ ਗਿਆਨੀ ਹਨ, ਉਹ ਗੁਰੂ ਧਾਰਨ ਦੇ ਲਾਇਕ ਨੇ, ਤੂੰ ਉਹਨਾਂ ਕੋਲ ਚਲਿਆ ਜਾ। ਪਰ ਇੱਕ ਗੱਲ ਹੈ, ਸਵਾਮੀ ਰਾਮਾਨੰਦ ਉੱਚੀ ਜਾਤ ਦੇ ਨੇ, ਤੂੰ ਹੈ ਜੁਲਾਇਆ ਨੀਵੀਂ ਜਾਤ ਦਾ। ਸਵਾਮੀ ਜੀ ਦੇ ਚੇਲਿਆਂ ਨੇ ਤੈਨੂੰ ਸਵਾਮੀ ਦੇ ਲਾਗੇ ਨਹੀਂ ਲੱਗਣ ਦੇਣਾ। ਪਰ ਇੱਕ ਤਰੀਕਾ ਹੈ, ਸਵਾਮੀ ਰਾਮਾਨੰਦ ਅੰਮ੍ਰਿਤ ਵੇਲੇ ਉੱਠ ਕੇ ਗੰਗਾ ਤੇ ਇਸ਼ਨਾਨ ਕਰਨ ਜਾਂਦੇ ਨੇ। ਜੇ ਤੈਨੂੰ ਗੁਰੂ ਦੀ ਲੋੜ ਹੈ, ਅੰਮ੍ਰਿਤ ਵੇਲੇ ਉੱਠ, ਜਿਹੜੀਆਂ ਪੌੜੀਆਂ ਗੰਗਾ ਦੀਆਂ ਸਵਾਮੀ ਜੀ ਉਤਰਦੇ ਨੇ, ਉਹਨਾਂ ਪੌੜੀਆਂ ਤੇ ਜਾ ਕੇ ਲੰਮਾ ਪੈ ਜਾ, ਜੇ ਤੈਨੂੰ ਗੁਰੂ ਦੀ ਲੋੜ ਹੈ। ਇਹ ਸੁਣ ਕੇ ਕਬੀਰ ਸਾਹਿਬ ਕਹਿਣ ਲੱਗੇ, ਠੀਕ ਹੈ, ਕਿਉਂਕਿ ਗੁਰੂ ਦੀ ਲੋੜ ਸੀ। ਕਹਿਣ ਲੱਗੇ, ਮੈਂ ਅੰਮ੍ਰਿਤ ਵੇਲੇ ਉਸ ਰਸਤੇ ਤੇ ਜਾ ਕੇ ਲੰਮਾ ਪੈ ਜਾਵਾਂਗਾ ਜਿਸ ਰਸਤੇ ਤੋਂ ਸਵਾਮੀ ਰਾਮਾਨੰਦ ਰੋਜ਼ ਸਵੇਰੇ ਅੰਮ੍ਰਿਤ ਵੇਲੇ ਗੰਗਾ ਇਸ਼ਨਾਨ ਕਰਨ ਜਾਂਦੇ ਨੇ। ਰਾਤ ਪਈ ਪਰ ਕਬੀਰ ਸਾਹਿਬ ਨੂੰ ਨੀਂਦਰ ਨਹੀਂ ਆ ਰਹੀ, ਕਿਉਂਕਿ ਗੁਰੂ ਦੀ ਲੋੜ ਹੈ ਤੇ ਜਿਹਨੂੰ ਗੁਰੂ ਦੀ ਲੋੜ ਹੋਵੇ ਉਹਨੂੰ ਦੁਨੀਆ ਭੁੱਲ ਜਾਂਦੀ ਹੈ। ਦੋਈ ਗੱਲਾਂ ਨੇ, ਜਾਂ ਦੁਨੀਆ ਖੁਸ਼ ਕਰ ਲਈਏ ਜਾਂ ਗੁਰੂ ਨੂੰ ਖੁਸ਼ ਕਰ ਲਈਏ। ਜੇ ਤਾਂ ਗੁਰੂ ਨੂੰ ਖੁਸ਼ ਕਰਨਾ ਹੈ ਤੇ ਫਿਰ ਦੁਨੀਆ ਦਾ ਤਿਆਗ ਕਰਨਾ ਪਵੇਗਾ। ਦੁਨੀਆ ਦਾ ਤਿਆਗ ਘਰ ਬਾਰ ਛੱਡ ਕੇ ਨਹੀਂ, ਘਰ ਬਾਰ ਧੀਆਂ ਪੁੱਤਰਾਂ ਮਾਇਆ ਵਿੱਚ ਰਹਿੰਦਿਆਂ ਹੋਇਆਂ ਪਰਮੇਸ਼ਰ ਨੂੰ ਯਾਦ ਕਰਨਾ, ਮਾਇਆ ਵਿੱਚ ਰਹਿੰਦਿਆਂ ਹੋਇਆਂ ਮਾਇਆ ਦੇ ਉੱਤੇ ਕਾਬੂ ਪਾ ਕੇ ਰੱਖਣਾ, ਮੋਹ ਮਾਇਆ ਤੋਂ ਉੱਤੇ ਉੱਠ ਕੇ ਰਹਿਣਾ, ਇਹ ਦੁਨੀਆ ਦਾ ਤਿਆਗ ਹੁੰਦਾ। ਦੁਨੀਆ ਛੱਡ ਕੇ ਜੰਗਲਾਂ ਵਿੱਚ ਜਾਣਾ ਕੋਈ ਤਿਆਗ ਨਹੀਂ। ਕਬੀਰ ਸਾਹਿਬ ਕਹਿਣ ਲੱਗੇ, ਮੈਨੂੰ ਗੁਰੂ ਦੀ ਲੋੜ ਹੈ। ਆਪ ਅੱਧੀ ਰਾਤ ਹੋਈ, ਘਰੋਂ ਉੱਠੇ ਤੇ ਗੰਗਾ ਘਾਟ ਵੱਲ ਤੁਰ ਪਏ।

ਗਾਵਾਂ ਚਾਰਨ ਜਾਂਦਾ ਹੈ, ਰਸਤੇ ਵਿੱਚ ਇੱਕ ਮੰਦਰ ਹੈ, ਤਾਂ ਨਾ ਦੇਖਦਾ ਹੈ ਕਿ ਬ੍ਰਾਹਮਣ ਰੋਜ ਪੱਥਰ ਦੀਆਂ ਮੂਰਤੀਆਂ ਨੂੰ ਇਸ਼ਨਾਨ ਕਰਾ ਕੇ ਉਹਨਾਂ ਦੀ ਪੂਜਾ ਕਰਦਾ ਹੈ, ਤਾਂ ਨਾ ਇਹ ਰੋਜ ਦੇਖਦਾ ਹੈ।

ਚੌਂਕੀ ਤੇ ਰੱਖੇ ਹੈ। ਰੋਟੀ ਪਕਾਈ ਅਤੇ ਲੱਸੀ ਰਿੜਕੀ। ਲੱਸੀ ਰੋਟੀਆਂ ਠਾਕੁਰ ਦੇ ਅੱਗੇ ਰੱਖ ਕੇ ਤੇ ਧੰਨਾ ਹੱਥ ਜੋੜ ਕੇ ਬੈਠ ਗਏ। ਠਾਕੁਰ ਨੂੰ

ਸੀ ਕਿਵੇਂ ਰੋਟੀ ਖਾਂਦਾ ਪਰ ਤੰਨਾ ਹੱਥ ਜੋੜਦਾ ਮਿੰਨਤਾਂ ਕਰਦਾ ਮੱਥੇ ਟੇਕਦਾ ਕਹਿੰਦਾ ਐ ਪਰਮੇਸ਼ਰ ਮੈਂ ਅਨਪੜ ਹਾਂ ਮੈਨੂੰ ਇਹ ਨਹੀਂ ਪਤਾ ਤੇਰੀ ਅਰਦਾਸ ਕਿਵੇਂ ਕਰੀਦੀ ਪਰ ਮੈਂ ਤੇਰੇ ਨਾਲ ਬੜਾ ਪਿਆਰ ਕਰਨਾ ਕਿਰਪਾ ਕਰ ਐ ਰੋਟੀ ਖਾ ਹੁਣ ਤੰਨੇ ਨੂੰ ਕੀ ਪਤਾ ਕਿ ਲੋਕ ਠਾਕਰਾਂ ਨਾਲ ਵੀ ਠੱਗੀ ਕਰਦੇ ਥੋੜੀ ਜੀ ਚੀਜ਼ ਪੁਜਾਰੀ ਮੂਰਤੀ ਦੇ ਮੂੰਹ ਨੂੰ ਲਗਾਉਂਦਾ ਅੱਧੀ ਆਪ ਰੱਖ ਲੈਂਦਾ ਅੱਧੀ ਘਰ ਵਾਲੇ ਲੈ ਜਾਂਦੇ ਤੰਨਾ ਇਹ ਸਮਝਦਾ ਕਿ ਪੱਥਰ ਦੀਆਂ ਮੂਰਤੀਆਂ ਸਭ ਕੁਝ ਖਾਂਦੀਆਂ ਨੇ ਸਭ ਕੁਝ ਪੀਂਦੀਆਂ ਨੇ ਇਸ ਕਰਕੇ

ਕਿ ਜਿਹੜਾ ਭੋਲਾ ਭਾਵ ਹੈ ਉਹ ਪਰਮੇਸ਼ਰ ਦੇ ਨਾਲ ਮੇਲ ਕਰਾਂਦਾ ਹੈ। ਇਹ ਸੁਣ ਕੇ ਐ ਭਾਈ ਇਸ ਕਥਾ ਤੋਂ ਇਹ ਸਿੱਖਿਆ ਲਓ ਕਿ ਚਤੁਰਾਈਆਂ ਦੇ ਨਾਲ ਪਰਮੇਸ਼ਰ ਨਹੀਂ ਮਿਲਦਾ, ਪਰਮੇਸ਼ਰ ਜਿਹੜਾ ਹੈ ਉਹ ਪਿਆਰ।

ਪੈਰਾਂ ਵਿੱਚ ਪਾਉਣ ਵਾਸਤੇ ਸੋਹਣੀ ਜੁੱਤੀ ਵੀ ਚਾਹੀਦੀ। ਹੁਣ ਜੇ ਸੋਹਣੀ ਜੁੱਤੀ ਹੋਵੇ, ਕੱਪੜੇ ਪਾਟੇ ਪਾਏ ਹੋਣ ਤੇ ਤਾਂ ਵੀ ਚੰਗਾ ਨਹੀਂ ਲੱਗਦਾ। ਜੇ ਸੋਹਣੀ ਜੁੱਤੀ ਪੈਰਾਂ ਵਿੱਚ ਹੋਵੇ ਤੇ ਕੱਪੜੇ ਵੀ ਸੋਹਣੇ ਚਾਹੀਦੇ। ਇਸ ਕਰਕੇ ਕਿਰਪਾ ਕਰ, ਸੋਹਣੀ ਜੁੱਤੀ ਵੀ ਹੋਵੇ ਪੈਰੀ ਪਾਈ, ਅਤੇ ਬੜੇ ਸੋਹਣੇ ਕੱਪੜੇ ਵੀ ਹੋਣ ਨਾਲ

ਜਾਓ ਭੈਸ ਮੰਗੋ ਲਾਵੈਰੀ ਗਊ ਵੀ ਚਾਹੀਦੀ ਤੇ ਮੱਝ ਵੀ ਚਾਹੀਦੀ ਪਰ ਹੁਣ ਲਵੇਰੀਆਂ ਲਵੇਰੀਆਂ ਕਹਿੰਦੇ ਨੇ ਦੁੱਧ ਦੇਣ ਵਾਲੀ ਮੱਝ ਵੀ ਚਾਹੀਦੀ ਗਾਂ ਵੀ ਚਾਹੀਦੀ ਪਰ ਉਹ ਜਿਹੜੀਆਂ ਦੁੱਧ ਦਿੰਦੀਆਂ ਹੋਣ

കൂടി നോക്കിയ ഭഗവാൻ പേരി സോണി ജുത്തി പായി ഹോവേ സോണാ സൂട്ട് പായ ഹോവേ ਘਰ ਵਿਚ ਅਨਾਜ ਵੀ ਹੋਵੇ ਗਾਂ ਤੇ ਮੱਝ ਵੀ ਹੋਵੇ ਤੇ ਕਿਧਰੇ ਆਣਾ ਜਾਣਾ ਪੈ ਜਾਵੇ ਤੇ ਪੈਦਲ ਤੁਰ ਕੇ ਜਾਂਦਾ ਫਿਰ ਆਦਮੀ ਚੰਗਾ ਨਹੀਂ ਲੱਗਦਾ ਕੱਪੜੇ ਚੰਗੇ ਪਾਏ ਹੋਣ ਤੇ ਤੁਰਿਆ ਜਾਵੇ ਪੈਦਲ ਚੰਗਾ ਨਹੀਂ ਲੱਗਦਾ ਆਣਾ ਜਾਣਾ ਵੀ ਪੈਂਦਾ ਦੂਰ ਇਸ ਕਰਕੇ ਕਿਰਪਾ ਕਰ ਇਕ ਤਾਜਨ ਤੁਰੀ ਚੰਗੇਰੀ ਇਕ ਸੋਹਣੀ ਜੀ ਘੋੜੀ ਵੀ ਦੇ ਤਾਂ ਕਿ ਕਿਧਰੇ ਆਣਾ ਜਾਣਾ ਹੋਵੇ ਤਾਂ ਉਹ ਸਫ਼ਰ ਮੈਂ

ਚੰਗੀ ਹੋਵੇ, ਚੰਗੇ ਗੁਣਾਂ ਵਾਲੀ ਹੋਵੇ, ਉਹ ਵੀ ਨਾਮ ਜਪੇ ਤੇ ਮੈਂ ਵੀ ਨਾਮ ਜਪਾਂ। ਪਰਮੇਸ਼ਰ ਕਹਿਣ ਲੱਗੇ, ਚੰਗਾ ਧੰਨਿਆ, ਇਹ ਤਾਂ ਤੈਨੂੰ ਦਿੱਤਾ, ਭਾਈ ਕੁਝ ਹੋਰ ਮੰਗ ਲੈ। ਧੰਨਾ ਕਹਿਣ ਲੱਗਾ, ਬਸ ਹੋਰ ਕੁਝ ਨਹੀਂ ਚਾਹੀਦਾ, ਬਸ ਆਪਣੇ ਚਰਨਾਂ ਦੇ ਨਾਲ ਜੋੜੀ ਰੱਖ। ਪਰਮੇਸ਼ਰ ਕਹਿਣ ਲੱਗੇ, ਚੰਗਾ ਭਾਈ ਧੰਨਿਆ, ਤੇਰੇ ਪਿਆਰ ਦੇ ਵਾਸਾਂ ਜੋ ਤੂੰ ਮੰਗਿਆ ਇਹ ਤੈਨੂੰ ਸਭ ਕੁਝ ਮਿਲ ਜਾ।

ਤਾਉ ਦੇ ਕੰਨਾਂ ਵਿਚ ਹੀ ਬੋਲ ਪੈਂਦੇ ਨੇ। ਖਾਲਸੇ ਜੀ ਕੇ ਬੋਲ ਬਾਲੇ ਬੋਲਣਾ ਜੀ ਸ੍ਰੀ ਵਾਹਿਗੁਰੂ। ਬੋਲ ਬਾਲੇ ਦਾ

ਇਹਨਾਂ ਬੀਬੀਆਂ ਨੂੰ ਅਹਿਮਦ ਸ਼ਾਹ ਦੇ ਕੋਲੋਂ ਅਸਾਂ ਛੁਡਾਣਾ। ਠੀਕ ਜਦੋਂ ਅੱਧੀ ਰਾਤ ਹੋਈ, ਅਹਿਮਦ ਸ਼ਾਹ ਬਦਾਲੀ ਦਾ ਕਾਫਲਾ ਤੁਰਿਆ ਜਾ ਰਿਹਾ। ਸਿੰਘਾਂ ਨੇ ਜਕਾਰੇ ਛੱਡਦਿਆਂ ਹੋਇਆ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਕਰ ਦਿੱਤਾ। ਹਿੰਦੁਸਤਾਨ ਦਾ ਲੁੱਟਿਆ ਹੋਇਆ ਮਾਲ ਵੀ ਖੋਇਆ। ਉਹ 20-30 ਹਜ਼ਾਰ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਵੀ ਛੁਡਾਈਆਂ ਔਰ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ। ਫਿਰ ਉਨ੍ਹਾਂ ਬੀਬੀਆਂ ਨੂੰ ਉਨ੍ਹਾਂ ਦੇ ਟਿਕਾਣੇ ਪੁੱਛ ਕੇ ਆਪ ਉਨ੍ਹਾਂ ਦੇ ਘਰੋਂ ਘਰੀ ਛੱਡ ਕੇ ਆਏ, ਉਨ੍ਹਾਂ ਦਾ ਲੁੱਟਿਆ ਮਾਲ ਵਾਪਸ ਕਰਾਇਆ। ਅਗਰ ਉਸ ਵਕਤ ਉਹ ਗੁਰੂ ਕੇ ਪਿਆਰੇ ਸਿੱਖ ਅਹਿਮਦ ਸ਼ਾਹ ਬਦਾਲੀ ਦੇ ਕਾਫਲੇ ਤੇ ਹਮਲਾ ਨਾ ਕਰਦੇ, ਉਹ ਹਿੰਦੁਸਤਾਨ ਦੀਆਂ ਬਹੁ ਬੇਟੀਆਂ ਗਜਨੀ ਦੇ ਬਾਜ਼ਾਰਾਂ ਵਿਚ 2-2 ਪੈਸੇ ਵਿਚ ਵਿਕਣੀਆਂ ਸਨ। ਪਰ ਸਿੰਘਾਂ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਉਨ੍ਹਾਂ ਬਹੁ ਬੇਟੀਆਂ ਦੀ ਇੱਜ਼ਤ ਬਚਾਈ। ਅਹਿਮਦ ਸ਼ਾਹ ਬਦਾਲੀ ਨੂੰ ਬੜਾ ਬੁਰਾ ਲੱਗਾ। ਉਹਨੇ ਹੁਕਮ ਜਾਰੀ ਕੀਤਾ ਕਿ ਸਾਰੇ ਸਿੱਖ ਖਤਮ ਕਰ ਦਿਓ। ਮੀਰ ਮੰਨੂ ਬੜਾ ਜ਼ਾਲਮ ਸੀ। ਇਸ ਮੀਰ ਮੰਨੂ ਜ਼ਾਲਮ ਨੇ ਹੁਕਮ ਜਾਰੀ ਕੀਤਾ।

ਇੱਕ ਹੱਥ ਵਿੱਚ ਕੇਸਰੀ ਨਿਸ਼ਾਨ, ਅੱਗ ਲੱਗੀ ਹੋਈ ਹੈ, ਦੁਸ਼ਮਣ ਨਾਲ ਵੀ ਲੜ ਰਹੇ ਨੇ। ਉਸ ਵਕਤ ਸਿੰਘ ਜਕਾਰੇ ਛੱਡਦੇ

ਅਮੀਰ ਮਨੂ ਨੇ ਸਿੱਖਾਂ ਨੂੰ ਫੜਨਾ, ਇੱਕ ਲਾਈਨ ਵਿਚ ਖੜੇ ਕਰਕੇ ਪਹਿਲਾਂ ਕਹਿਣਾ ਮੁਸਲਮਾਨ ਬਣ ਜਾਓ, ਪਰ ਸਿੱਖਾਂ ਨੇ ਕਹਿਣਾ ਸਿੱਖੀ ਨਹੀਂ ਛੱਡਣੀ, ਉਨ੍ਹਾਂ ਨੂੰ ਸ਼ਹੀਦ ਕਰ ਦੇਣਾ। ਫਿਰ ਦੂਸਰੀ ਲਾਈਨ ਦੀ ਵਾਰੀ ਆਣੀ, ਉਨ੍ਹਾਂ ਨੂੰ ਵੀ ਸ਼ਹੀਦ ਕਰ ਦੇਣਾ, ਤੇ ਜਿਹੜੀਆਂ ਸਿੰਘਣੀਆਂ ਸਨ ਉਨ੍ਹਾਂ ਨੂੰ ਕੈਦ ਕਰਕੇ ਉਨ੍ਹਾਂ ਕੋਲੋਂ ਚੱਕੀ ਚਲਵਾਣੀ, ਛੋਟੇ ਬੱਚਿਆਂ ਨੂੰ ਉਨ੍ਹਾਂ ਮਾਵਾਂ ਦੇ ਸਾਹਮਣੇ ਮਾਰਨਾ, ਉਨ੍ਹਾਂ ਦੇ ਛੋਟੇ ਛੋਟੇ ਟੁਕੜੇ ਕਰਕੇ ਜਿਵੇਂ ਕੋਈ ਫੁੱਲਾਂ ਦਾ ਹਾਰ ਬਣਾਉਂਦਾ, ਬੱਚਿਆਂ ਦੇ ਟੁਕੜੇ ਕਰਕੇ ਉਨ੍ਹਾਂ ਦਾ ਹਾਰ ਬਣਾ ਕੇ ਮਾਵਾਂ ਦੇ ਗਲ ਵਿਚ ਪਾ ਦੇਣਾ, ਤੇ ਨਾਲੇ ਕਹਿਣਾ ਮੁਸਲਮਾਨ ਬਣ ਜਾਓ, ਨਹੀਂ ਤੇ ਤੁਹਾਨੂੰ ਵੀ ਇਸੇ ਤਰ੍ਹਾਂ ਖਤਮ ਕਰ ਦਿੱਤਾ ਜਾਏਗਾ। ਪਰ ਧੰਨ ਹਨ ਉਹ ਗੁਰੂ ਕੇ ਸਿੰਘ, ਗੁਰੂ ਕੀਆਂ ਸਿੰਘਣੀਆਂ, ਜਿਨ੍ਹਾਂ ਜਾਨ ਤੇ ਦੇ ਦਿੱਤੀ ਪਰ ਧਰਮ ਨਾ ਹਾਰਿਆ। ਇਹ ਜ਼ੁਲਮ ਹੋ ਰਿਹਾ ਸੀ ਪਰ ਗੁਰੂ ਕੇ ਸਿੰਘ ਕਦੀ ਜ਼ੁਲਮ ਤੋਂ ਘਬਰਾਏ ਨਹੀਂ। ਉਸ ਵਕਤ ਦੀ ਇਹ ਇਤਿਹਾਸਕ ਬੋਲੀ ਕਿ ਗੁਰੂ ਕੇ ਸਿੰਘ ਮੀਰ ਮਨੂ ਦੇ ਮੂੰਹ ਤੇ ਕਿਹਾ ਕਰਦੇ ਸਨ, ਮਨੂ ਸਾਡੀ ਦਾਤਰੀ, ਅਸੀਂ ਮਨੂ ਦੇ ਸੋਏ।

ਜੇ ਮੈਂ ਤੇਰੇ ਹੱਥ ਵੱਢ ਦਿਆਂ ਫਿਰ ਤੇ ਨਿਸ਼ਾਨ ਡਿੱਗ ਪਵੇਗਾ। ਆਲਮ ਸਿੰਘ ਕਹਿਣ ਲੱਗੇ, ਤੂੰ ਹੱਥ ਵੱਢੇਗਾ, ਮੈਂ ਪੈਰਾਂ ਨਾਲ ਨਿਸ਼ਾਨ ਫੜ ਲਵਾਂਗਾ, ਡਿੱਗਣ ਨਹੀਂ ਦੇਣਾ। ਹਾਕਮ ਨੇ ਬੜੇ ਗੁੱਸੇ ਚ ਕਿਹਾ, ਜੇ ਮੈਂ ਤੇਰਾ ਸਿਰ ਵੱਢ ਦਿਆਂ

ਸਤਾਏ ਹੋਏ ਹਿੰਦੁਸਤਾਨ ਦੇ ਲੋਕ ਜਿਹੜੇ ਗੁਰੂ ਸਾਹਿਬਾਂ ਨੂੰ ਪਸੰਦ ਕਰਦੇ ਸਨ, ਉਨ੍ਹਾਂ ਵਿਚ ਮੁਸਲਮਾਨ ਵੀ ਸਨ ਜਿਹੜੇ ਮੁਗਲ ਹਕੂਮਤ ਦਾ ਜ਼ੁਲਮ ਪਸੰਦ ਨਹੀਂ ਸਨ ਕਰਦੇ। ਉਹ ਸਾਰੇ ਲੋਕ ਗੁਰੂ ਸਾਹਿਬਾਂ ਦਾ ਹਮੇਸ਼ਾ ਸਾਥ ਦਿੰਦੇ ਰਹੇ ਨੇ, ਜਿਹੜੇ ਇਨਸਾਨੀਅਤ ਨਾਲ ਪਿਆਰ ਕਰਦੇ ਨੇ, ਕਿਉਂਕਿ ਗੁਰੂ ਸਾਹਿਬਾਂ ਦਾ ਇਹੋ ਹੀ ਮਕਸਦ ਹੈ, ਰੱਬ ਇਕ ਹੈ। ਉਹਨੂੰ ਕਿਸੇ ਨਾਮ ਨਾਲ ਯਾਦ ਕਰੋ,

ਪਹਿਰਾਵਾ ਸੰਤਾਂ ਮਹਾਂਪੁਰਸ਼ਾਂ ਵਾਲਾ, ਭਗਤਾਂ ਗੁਰਮੁਖਾਂ ਵਾਲਾ, ਪਰ ਉਹ ਨਾ ਭਗਤ ਨੇ, ਨਾ ਗੁਰਮੁਖ ਨੇ, ਨਾ ਸਿੱਖ ਨੇ, ਨਾ ਉਹ ਖਾਲਸੇ ਨੇ। ਸਿਰਫ ਪਹਿਰਾਵੇ ਦੇ ਨਾਲ ਕੋਈ ਇਨਸਾਨ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਕਰ ਸਕਦਾ। ਐਸੀ ਗੱਲ ਨਹੀਂ ਕਿ ਇਸ ਦੁਨੀਆਂ ਵਿਚ ਸੰਤ ਮਹਾਂਪੁਰਸ਼ ਗੁਰਮੁਖ ਨਹੀਂ ਹੈਗੇ। ਗੁਰਮੁਖ ਵੀ ਹੈਗੇ ਨੇ, ਭਗਤ ਵੀ ਹੈਗੇ ਨੇ, ਮਹਾਂਪੁਰਸ਼ ਵੀ ਹੈ ਨੇ, ਖਾਲਸੇ ਵੀ ਹੈਗੇ ਨੇ, ਪਰ ਬਹੁਤੇ ਧਰਮ ਤੋਂ ਦੂਰ, ਗੁਰੂ ਤੋਂ ਦੂਰ ਦੁਨੀਆਂ ਨੂੰ ਧੋਖਾ ਦਿੰਦੇ ਨੇ। ਮਹਾਂਪੁਰਸ਼ਾਂ ਦੇ ਜੀਵਨ ਦੀ ਨਕਲ, ਭਗਤਾਂ ਦੇ ਜੀਵਨ ਦੀ ਨਕਲ ਅਸਲੀਅਤ ਨਹੀਂ। ਇੱਥੋਂ ਤੱਕ ਕਿ ਜਿਹੜਾ ਉੱਠਦਾ ਉਹ ਗੁਰੂ ਨੂੰ, ਉਹ ਪਰਮੇਸ਼ਰ ਨੂੰ ਖਲੋਣਾ।

ਰਾਗੀਆਂ ਦੀ ਨਕਲ ਵੀ ਲਾਣ ਲੱਗ ਪਈ। ਨਾ ਜੀਵਨ, ਨਾ ਆਪਣਾ ਕੋਈ ਰੰਗ, ਨਾ ਆਪਣਾ ਕੋਈ ਢੰਗ, ਸਿੱਖੀ ਨੂੰ ਮਾਰ ਕਿਉਂ ਪੈਂਦੀ? ਜੋ ਨਹੀਂ ਹੈਗੇ ਉਹ ਬਣ ਕੇ ਦਿਖਾਣਾ ਅਸਲੀਅਤ ਨਹੀਂ। ਬਾਣੀ ਗੁਰੂ ਦੀ ਕੋਈ ਵੀ ਪੜ ਸਕਦਾ, ਕੋਈ ਇਨਕਾਰ ਨਹੀਂ, ਪਰ ਗੁਰੂ ਕੀ ਹਜ਼ੂਰੀ ਵਿਚ ਬਹਿ ਕੇ ਸੱਚਾ ਪਾਤਸ਼ਾਹ ਕਹਿ ਕੇ ਫਿਰ ਉਹਦੇ ਸਾਹਮਣੇ ਨਕਲਾਂ ਲਾਣੀਆਂ, ਉਹ ਵੀ ਇਸ ਤਰੀਕੇ ਦੇ ਨਾਲ ਕਿ ਸੁਣਨ ਵਾਲੇ ਕਹਿਣ ਬਈ ਕਮਾਲ ਹੈ, ਕੈਸੀ ਨਕਲ ਲਗਾਈ। ਨਾ ਗੁਰੂ ਦਾ ਡਰ, ਨਾ ਗੁਰੂ ਦਾ ਖੌਫ, ਸ਼ਬਦ ਪੜੋ, ਤਰਜ ਪੜੋ, ਕੋਈ ਇਨਕਾਰ ਨਹੀਂ, ਪਰ ਗੁਰੂ ਦੀ ਹਜ਼ੂਰੀ ਬਹਿ ਕੇ ਨਕਲਾਂ ਲਾਣੀਆਂ, ਇਹ ਕਿੱਥੋਂ ਤੱਕ ਜਾਇਜ਼ ਹੈ?

ਸਿਰ ਸਦਕਾ ਅਤੇ ਟੀ ਸੀ ਰਿਜ ਕੰਪਨੀ ਦੇ ਸਹਿਯੋਗ ਨਾਲ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਨੂੰ ਮੁੱਖ ਰੱਖਦਿਆਂ ਉਸ ਦੀ ਖੁਸ਼ੀ ਵਿਚ ਕੁਝ ਬੀਰ ਰਸ ਦੇ ਸ਼ਬਦ ਲੈ ਕੇ ਉਨ੍ਹਾਂ ਨੂੰ ਰਾਗਾਂ ਅਨੁਸਾਰ ਮਿਊਜ਼ਿਕ ਨਾਲ ਬੀਰ ਰਸ ਵਿਚ ਗਾ ਕੇ ਸੰਗਤਾਂ ਨੂੰ ਭੇਟ ਕਰਦੇ ਹਾਂ। ਆਪ ਸਾਰੀਆਂ ਸੰਗਤਾਂ ਨੂੰ ਸਾਡੇ ਜਥੇ ਵੱਲੋਂ ਖਾਲਸੇ ਦੇ 300 ਸਾਲਾ ਸਾਜਨਾ ਦਿਵਸ ਦੀਆਂ ਲੱਖ ਲੱਖ ਵਧਾਈਆਂ।

ਇਹ ਜਿਹੜਾ ਸ਼ਬਦ ਆਪ ਜੀ ਸਰਵਨ ਕਰ ਰਹੇ ਹੋ, ਇਹ ਦੋ ਰਾਗਾਂ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ, ਇੱਕ ਗੁਜਰੀ ਰਾਗ ਦੇ ਵਿੱਚ, ਇੱਕ ਦੇਵ ਗੰਧਾਰੀ ਦੇ ਵਿੱਚ। ਤੇ ਦਾਸ ਜਿਹੜਾ ਇਹ ਸ਼ਬਦ ਪੜ੍ਹਦੇ ਹਨ, ਰਾਗ ਦੇਵ ਗੰਧਾਰੀ ਦੇ ਵਿੱਚ ਹੈ ਤੇ ਸ਼ਬਦਾਂ ਵਿੱਚ ਵੀ ਵੱਖਰਾ ਵੱਖਰਾ ਫਰਕ। ਸੋ ਜਿਹੜੇ ਪੋਥੀ ਵੇਖਦੇ ਹਨ ਗੁਰਸਿੱਖ, ਮੈਂ ਉਹਨਾਂ ਕੋਲ ਬੇਨਤੀ ਕਰਦਾ, ਉਹ ਵਰ ਨਾਰੀ ਹੈ ਜਿਹੜਾ ਦੇਵ

I'm gonna go to the bathroom.

ਆਈਆਂ ਵੱਲੋਂ ਆਵਾਜ਼ ਘੱਟ ਹੈ। ਇਹ ਤਾਂ ਮੈਨੂੰ ਬੜੀ ਖੁਸ਼ੀ ਹੋਈ ਹੈ। ਪਹਿਲਾਂ ਥੋੜਾ ਜਿਹਾ ਰੌਲਾ ਸੀ, ਪਰ ਹੁਣ ਮੇਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਕਿਰਪਾ ਕੀਤੀ ਹੈ ਮੇਰੇ ਉੱਤੇ, ਜਾਂ ਉਹਨਾਂ ਨੇ ਆਪਣੇ ਆਪ ਤੇ ਕਿਰਪਾ ਕੀਤੀ। ਇਹ ਕਿਰਪਾ ਹੀ ਹੈ ਨਾ, ਕਾਰੋਬਾਰ ਛੱਡ ਕੇ ਦੁਨਿਆਵੀ ਵਿਹਾਰਾਂ ਨੂੰ ਸੰਕੋਚ ਕੇ ਆਪਣੇ ਬੱਚਿਆਂ ਨੂੰ ਛੱਡ ਕੇ ਜਾਂ ਨਾਲ ਲੈ ਕੇ ਤੇ ਇੱਥੇ ਆਏ, ਤੇ ਜੇ ਇੱਥੇ ਆ ਕੇ ਰੌਲਾ ਹੀ ਪਾਉਣਾ, ਇਹੀ ਗੱਲਾਂ ਕਰਨੀਆਂ ਵੀ ਭੈਣੇ ਕੱਪੜਾ ਕਿੱਥੋਂ ਲਿਆ, ਕਿੱਥੋਂ ਸਿਲਾਇਆ, ਤਾਂ ਪੂਰਨ ਲਾਭ ਨਹੀਂ। ਉਹਨਾਂ ਨੇ ਕਿਰਪਾ ਕੀਤੀ ਹੈ, ਸਾਰੀਆਂ ਮਾਤਾਵਾਂ ਭੈਣਾਂ ਬੱਚੀਆਂ ਨੇ ਚੁੱਪ ਹੋ ਗਈਆਂ ਹਨ, ਪਰ ਸ਼ਾਇਦ ਮਾਈਆਂ ਨੇ ਸਮਝਿਆ ਵੀ ਜਿੱਥੇ ਦੁਨਿਆਵੀ ਗੱਲ ਨਹੀਂ ਕਰਨੀ ਉੱਥੇ ਸ਼ਬਦ ਦੀ ਧਾਰਨਾ ਨਹੀਂ ਬੋਲਣੀ। ਨਹੀਂ ਮਾਤਾ ਜੀ, ਉਹ ਤਾਂ ਬੋਲਣੀ, ਜਿਉਂ ਜਿਉਂ ਮਨ ਸ਼ਬਦ ਨਾਲ ਜੁੜੇਗਾ, ਜਿਉਂ ਜਿਉਂ ਰਸਨਾ ਗੁਰਬਾਣੀ ਨਾਲ ਜੁੜੇਗੀ, ਤਿਉਂ ਤਾਂ ਸੁਖੀ ਹੁੰਦਾ ਜਾਏਗਾ। ਆਓ ਗੱਲ ਕੇ ਪਿਆਰ ਨਾਲ ਸਾਰੇ ਬੋਲੋ, ਪਹਿਲਾਂ ਸਿਰ ਪਿੱਛੇ ਸਾਰੀ ਸੰਗਤ ਮਾਈ ਆਈ।

ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਤੇਰੇ ਪਾਰ ਜੋ ਸਰਧਾ ਕਰ ਸੇਵਦੇ ਗੁਰ ਪਾਰ ਉਤਾਰ ਮਹਾਰ। ਸੰਸਾਰ ਸਾਗਰ ਤੂੰ ਪਾਰ ਹੋਣ ਵਾਸਤੇ ਇਹ ਸਾਧਨ ਹੈ ਕਿਹੜਾ? ਇੱਕ ਵਾਰੀ ਪਿਆਰ ਨਾਲ ਫਿਰ ਮੁਖੜੇ ਪਵਿੱਤਰ ਕਰੋ, ਗੱਜ ਕੇ ਆਖੋ ਸਤਨਾਮ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਖੀ ਉਹ ਬਿਨ ਅਮਲਾਂ ਤੂੰ ਖੀਵੇ, ਧਿਆਨ ਦਿਓ। ਜਿਨ੍ਹਾਂ ਦੇ ਅੰਦਰ ਪ੍ਰੇਮ ਦੀ ਰੱਤੀ ਉਹ ਬਿਨ ਅਮਲਾਂ ਤੋਂ ਖੀਵੇ, ਅੱਠੇ ਪਹਿਰ ਮਹਿਲ ਵਿਚ ਚਾਨਣ ਬਲਨ ਪ੍ਰੇਮ ਦੇ ਦੀ। ਜਿਹਦੇ ਘਰ ਦੀਵਾ ਜਗਿਆ ਗੁਰੂ ਨਾਨਕ ਦੇ ਪਿਆਰ ਦਾ, ਗੁਰੂ ਨਾਨਕ ਦੀ ਸੇਵਾ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਾਨਕ ਜਾ ਕੇ ਜਿਹੜਾ ਭਾਈ ਪੂਜ ਰਿਹਾ ਹੈ, ਪਿਆਰ ਦਾ ਦੀਵਾ ਉਹਦੇ ਘਰ ਜਗਿਆ। ਦੁਨੀਆਂ ਆਪੇ ਕਹਿੰਦੀ ਹੈ ਵੀ ਫਲਾਣੇ ਦੇ ਘਰ ਦੀਵਾ ਜਗਿਆ ਹੈ। ਮੁਬਾਰਕ ਹੈ ਉਸਦਾ ਜੀਵ ਜਿਸਨੇ ਦੀਵਾ ਜਗਾਇਆ, ਪਰ ਐਵੇਂ ਨਹੀਂ ਮਿਹਨਤ ਕਰ ਲਾਲ ਵਿਆਹ ਜਿਹਾ ਸਹੂਲਤੀ ਨਾਲ ਦੇ ਜੀਵੇ। ਗੁਰੂ ਨਾਨਕ ਦੇ ਘਰ ਅੰਮ੍ਰਿਤ ਵਸੇ ਕੋਈ ਭਾਗਾਂ ਵਾਲਾ, ਜਿਹੜੇ ਭਾਗ ਜਾਗੇ ਉਹ ਅੱਜ ਤੁਹਾਡੇ ਭਾਗ ਜਾਗੇ ਨਾ ਪੈਰੀ ਸਾਹਿਬ, ਗੁਰੂ ਦੀ ਹਜ਼ੂਰੀ ਜੁੜ ਬੈਠੇ ਹੋ, ਗੁਰੂ ਦੀ ਯਾਦ ਜੁੜ ਕੇ ਆਪ ਰੱਬੀ ਬਾਣੀ ਦਾ ਕੀਰਤਨ ਸਰਵਣ ਕਰ ਰਹੇ ਹੋ। ਮਰਦਾਨੇ ਨੇ ਕੀਰਤਨ ਆਰੰਭ ਹੈ ਗੁਰਬਾਣੀ ਦਾ, ਜਿਮ ਜਿਮ ਬਰਸੇ ਅੰਮ੍ਰਿਤ ਧਾਰਾ, ਮਨ ਪੀਵੇ ਸੁਨ ਸ਼ਬਦ ਵਿਚਾਰਾ, ਨਾਨਕ ਅੰਮ੍ਰਿਤ ਸਦ ਵਸਦਾ। ਇੱਥੇ ਹਰ ਸਮੇਂ ਅੰਮ੍ਰਿਤ ਵਸਦਾ, ਕਿਸੇ ਵੇਲੇ ਹੋ, ਜਿਸ ਤਰ੍ਹਾਂ ਬਾਦਸ਼ਾਹ ਕੋਲੋਂ ਹਰ ਵੇਲੇ ਦਾਤ ਮਿਲ ਜਾਂਦੀ ਹੈ ਨਾ, ਕਿਉਂਕਿ ਸਾਰੀਆਂ ਦਾਤਾਂ ਦਾ ਮਾਲਕ ਜੋ ਹੋਇਆ। ਪਰ ਉਹ ਹੈ ਬਾਦਸ਼ਾਹ ਜਿਸ ਦੀ ਹਜ਼ੂਰੀ ਚ ਤੁਸੀਂ ਜੁੜੇ ਹੋ, ਇਹ ਹੈ ਪਾਤਸ਼ਾਹ। ਬਾਦਸ਼ਾਹ ਕੌਣ ਹੁੰਦਾ? ਜਿਹਦਾ ਮਨ ਬਾਦ ਵਿਵਾਦ ਫਸਿਆ ਹੋਇਆ ਲੜਾਈ ਝਗੜਿਆਂ ਵਿੱਚ, ਉਹ ਹੈ ਬਾਦਸ਼ਾਹ। ਤੇ ਪਾਤਸ਼ਾਹ ਕਹਿੰਦੇ ਹਨ ਪਾਤਸ਼ਾਹ ਪਤਨੀ ਨੂੰ, ਮਲਾ ਨੂੰ। ਤੇ ਭਾਈ ਇਹ ਸੱਚਾ ਮਲਾ ਹੈ, ਆਪਣੀਆਂ ਮਿਹਰਾਂ ਦੀ ਬੇੜੀ ਚ ਬਿਠਾ ਕੇ ਤੇ ਪਾਰ ਕਰ ਦਿੰਦਾ ਹੈ। ਇਹ ਹੈ ਪਾਤਸ਼ਾਹ ਸੱਜਣ ਸੱਚਾ। ਸਾਰੇ ਆਖੋ ਨਾ ਪਾਤਸ਼ਾਹ ਸੱਜਣ ਸੱਚਾ ਪਾਤਸ਼ਾਹ, ਸਿਰ ਸਾਹਾਂ ਦੇ ਸਾਹ, ਜਿਸ ਪਾਸ ਬੈਠੇ ਆ ਸੋਹੀਏ ਸਭਨਾ ਦਾ। ਕਿਤਨੇ ਸੋਹਣੇ ਪੈ ਲੱਗਦੇ, ਆਪਣੇ ਬਾਪੂ ਦੀ ਗੋਦੀ ਚ ਬੈਠੇ ਕਿਤਨੇ ਪਿਆਰੇ ਪੈ ਲੱਗਦੇ। ਤੇਰੇ ਬਖਸ਼ਿਸ਼ ਕਿਸਨੇ ਕੀਤੀ ਹੈ? ਪਿਆਰ ਨਾਲ ਆਖੋ ਧੰਨ ਗੁਰੂ ਨਾਨਕ। ਮਰਦਾਨੇ ਨੇ ਕੀਰਤਨ ਦੀ ਸਮਾਪਤੀ ਕੀਤੀ। ਹਜ਼ੂਰ ਕਹਿਣ ਲੱਗੇ ਮਰਦਾਨੇ ਆ ਫਿਰ ਚਲੀਏ। ਦਾਤਾ ਜੀ ਕਿੱਥੇ? ਹਜ਼ੂਰ ਕਹਿਣ ਲੱਗੇ ਮਰਦਾਨੇ ਤੈਨੂੰ ਕਿਸੇ ਬਖਸ਼ੀ ਜ਼ਰੂਰ ਦੇ ਦਰਸ਼ਨ ਕਰਾਈਏ, ਬਖਸ਼ੀ ਜ਼ਰੂਰ। ਫਰੀਦ ਜੀ ਨੇ ਵੀ ਲਿਖਿਆ, ਉਠ ਫਰੀਦਾ ਗਮਨ ਕਰ, ਦੁਨੀਆਂ ਵੇਖਣ ਜਾ, ਮੈਂ ਕੋਈ ਬਖਸ਼ਿਆ ਤੁਧ ਮਿਲੇ ਤੂੰ ਵੀ ਬਖਸ਼ਿਆ, ਮੈਂ ਕੋਈ ਬਖਸ਼ਿਆ ਤੁਧ। ਦਾਦਾ ਕੌਣ ਹੈ? ਕਿਧਰੇ ਰਾਏ ਬਨਾਹਰ ਵੱਲ ਤਾਂ ਨਹੀਂ ਰਹਿ ਚੱਲਦੇ? ਨਹੀਂ ਮਰਦਾਨੀ, ਸੱਚੇ ਪਾਤਸ਼ਾਹ ਦੱਸੋ ਤਾਂ ਸਹੀ। ਹਜ਼ੂਰ ਕਹਿਣ ਲੱਗੇ ਮਰਦਾਨੀ ਆ ਏਮਨਾਬਾਦ ਚ ਬੈਠਾ ਹੈ, ਏਮਨਾਬਾਦ। ਬਾਬਾ ਕੋਈ ਮਾਇਆ ਤਾਰੀ ਹੋਣਾ, ਕੋਈ ਚੰਗੇ ਮਕਾਨ ਵਾਲਾ ਹੋਵੇਗਾ ਨਾ, ਉੱਥੇ ਹੀ ਜਾਓਗੇ ਨਾ? ਹਜ਼ੂਰ ਕਹਿਣ ਲੱਗੇ ਨਹੀਂ ਮਰਦਾਨਿਆ, ਉਹਦੀ ਬੈਰੂਨੀ ਕਿਰਿਆ ਤਾਂ ਸਧਾਰਨ ਹੈ, ਪਰ ਉਹਦੇ ਮਨ ਦੇ ਉੱਤੇ ਨਾਮ ਦੀ ਰੰਗਣ ਚੜੀ। ਸੱਜੇ ਪਾਤਸ਼ਾਹ ਕੌਣ ਹੈ? ਹਜ਼ੂਰ ਕਹਿਣ ਲੱਗੇ ਭਾਈ ਲਾਲੋ। ਆਖੋ ਸ੍ਰੀ ਵਾਹਿਗੁਰੂ। ਭਾਈ ਲਾਲੋ ਦੀ ਪਿਆਰ ਦੀ ਸਦ ਪਹੁੰਚੀ, ਹੇ ਨਿਰੰਕਾਰੀ ਸਾਈਂ ਕਦੇ ਮੈਨੂੰ ਵੀ ਦਰਸ਼ਨ ਦਿਓ, ਮੇਰੇ ਮਨ ਦੀ ਆਸ ਕਿਧਰੇ ਟੁੱਟ ਨਾ ਜਾਵੇ। ਮਰਦਾਨਿਆਂ ਕਿਹੜੇ ਪਿਆਰ ਨਾਲ ਬੇਨਤੀਆਂ ਪੇ ਕਰਦਾ ਹੈ ਭਾਈ ਲਾਲੋ।

0: ਸਤਨਾਮ ਸ੍ਰੀ
1: ਤੇਜ ਸਾਹਿਬ ਸਿੰਘ ਜੀ।
0: ਵੰਸ ਅਗੇਨ ਵੀ ਵੁੱਡ ਲਾਈਕ ਟੂ ਥੈਂਕ ਬਾਬਾ ਜੀ ਯੋਗੀ ਹਰਭਜਨ ਸਿੰਘ ਜੀ ਮਹਾਰਾਜ, ਆਰਗਨਾਈਜ਼ਰਸ ਆਫ ਦਿਸ ਸੈਂਟਰ ਇਨ ਹਿਸਪੈਨੀਓਲਾ, ਫੋਰ ਗਿਵਿੰਗ ਅਸ ਦੀ ਅਪੋਰਚੁਨਿਟੀ of taking darshan of this sangat and doing kirtan in Babaji's hujuri. We have been looked after very well. The hospitality, the love, the affection. We are indeed blessed

परम सम्मानयोग गुरु साहब जी का परम पवित्र मुकदस पुनीत आपा गुरु साहब सिंह जीओ वाहिगुरु जी का खालसा वाहिगुरु जी की फतह। शब्द भंडार बहरे जखार धन धन श्री गुरु ग्रंथ साहिब महाराज जी के पवित्र अमोलिक खजाने विचों आसा दी वार दे शब्दां श्लोकां पौड़ियां द्वारा अथवा कुछ शब्दां द्वारा सतगुरां दी दात शिक्षा प्राप्त हुई है। अंतला शब्द जो आपके दे सामने गायन किया जा रहा है आसा अते पहाड़ी आदि के अलापा अंदर स्वरा अंदर सप्तकां अंदर इसकी बेसिक लाइन इसका बेसिक आइडिया सेंट्रल आइडिया गुरु महाराज जी पुनः पुनः फरमाते हैं ताकि साडे मन अंदर वस जाए टिक जाए। गुरसिख हर बोलो मेरे भाई हे गुरु के प्यारियो सर्वव्यापी सर्वशक्तिवान ओमनी प्रेजेंट एंड ओमनी पोटेंट जो अलमाइटी फादर है जो सर्वशक्तिवान हर समय हर जगह व्यापक है ते समूह कुवतां शक्तियां का मालिक है उसका चिंतन करो उसकी आराधना करो। गुरसिख हर बोलो मेरे भाई अगे इकरार है वायदा है फल की मिलेगा प्राप्ति की होगी मुआवजे अंदर रिवार्ड इवजाना की मिलेगा। गुरसिख हर बोलो मेरे भाई हर बोल सब पाप लह जाए। कई बार मनुख ना चाहता होया भी पाप कर जाता है अकारण ही किसी नाल शदीद ख्यालातों का टकराव हो जाता है अकारण ही किसी नाल विरोधता हो जाती है ना चाहद भी कई कुछ इत हो जाता। कौन चाहता है मेरे स्वच्छ अति कीमती लिबास उत्ते दर्द पवे कालस लगे पर फिर भी लग जाती नाद्या नाद्या आलूदगी हो जाती है। मैं ही ना चाहद लैण देण विच वर्तारिया अंदर कई बारी तलख कलामियां अचेत गल्लां हो जांदियां ने ते हौली हौली सूक्ष्म मैल लगती लगती भी कसाफत गलाजत का रूप धार जाती है डूंगी हो जाती है। इसे लिए सतगुरु ने आपके पावन फरमाना द्वारा फरमाया है नर अचेत पाप ते डर जो तू उचेचे तौर ते ढा के अटेंशनली नहीं भी कर दो ऐसे हो जाने वाले पापा तो भी तू सुचेत रह बेदार रह बच के रह नर अचेत पाप ते डर। तो गुरु साहिब जी ने ऐसा भी फरमाया है कि जे बिलफर्ज ना चाहद्या भी एक साफत गलाजत मैल लगती जाए तो भी आशावादी गुरु ने सानू रहबरी बख्शद्या होया शाहकार कलाम अंदर फरमान किया है पर यह मत पापा के सन हूं तू बेहिस बेहरकत बेउदमा ना हो तेरी ना टा दे कि मैं पापी हो गया हां ते देख किवें आशावादी सतगुरु मेहरामत करते ने पर यह मत पापा के संग पहली मिसाल दिती है मूत पलीती कपड़ हुए अगे ढंग दस्या दे साबून दे मैंने लगाना दे साबून उस पलीत कपड़े नू नापाक कपड़े नू जो मूत पलीती कपड़ होए हो गया सी दे साबून लईए उतों ऐसे तरह ही परिये मत पापा के संग ओ तोपे नावै के रंग। कई पाउडर कई साबण ऐसे भी होंदे ने मैल भी ला देंदे ने रंगत भी दे जांदे
ਨਾਮ ਐਸਾ ਸਾਬਣ ਹੈ, ਨਾਮ ਐਸਾ ਪਾਊਡਰ ਹੈ, ਨਾਮ ਐਸਾ ਮੈਲ ਕੱਟਣ ਵਾਲਾ ਤੇ ਗੁਣਾਂ ਵਾਲੀ ਚੀਜ਼ ਹੈ ਕਿ ਮਨੁੱਖ ਦੇ ਮਨ ਦੀ ਮੈਲ ਵੀ ਲਾ ਦਿੰਦਾ ਹੈ ਤੇ ਰੰਗ ਵੀ ਚਾੜ ਦਿੰਦਾ ਹੈ। ਇਸ ਲਈ ਤੂੰ ਪਰਮੇਸ਼ੁਰ ਦਾ ਜਸ ਸੁਣਿਆ ਕਰ, ਅਥਵਾ ਗਾਵਿਆ ਕਰ, ਅਥਵਾ ਧਾਰਨ ਕਰਿਆ ਕਰ ਤੇ ਅਮਲਾਇਆ ਕਰ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਹਰ ਬੋਲ ਤੇ ਸਭ ਪਾਪ ਲਹਿ ਜਾਏ। ਤੋ ਮਨ ਬਚ ਕਰਮ ਕਰਕੇ ਕਈ ਵਾਰੀ ਪਾਪ ਹੋ ਜਾਂਦੇ ਨੇ ਤੇ ਵੱਡਾ ਹੀ ਕੀਮਤੀ ਸ਼ੀਸ਼ਾ ਕਿਸੇ ਮੰਗਵਾਇਆ ਹੋਵੇ, ਭਾਵੇਂ ਬਿਲਜੀਅਮ ਤੋਂ ਮੰਗਵਾਇਆ ਹੋਵੇ, ਇੰਸ਼ੋਰ ਕਰਾ ਕੇ ਬੜੀ ਇਹਤਿਆਤ ਨਾਲ ਵੱਡ ਮੁੱਲੇ ਬੰਗਲਿਆਂ ਦੀ ਨੁੱਕਰ ਚ ਆਬਨੂਸੀ ਫਰਨੀਚਰ ਦੇ ਨਾਲ ਆਤ ਵੱਡ ਮੁੱਲੇ ਟੇਬਲ ਤੇ ਲਾਇਆ ਹੋਵੇ, ਉਸ ਦਿਨ ਇਸ ਨੂੰ ਘਰੋਂ ਬਾਹਰ ਜਾਣਾ ਪੈ ਜਾਏ ਤੇ ਹੈਰਾਨ ਹੋਵੇ ਸ਼ੀਸ਼ੇ ਚ ਮੂੰਹ ਨੀ ਦਿਸਦਾ ਸੋਹਣਾ, ਸਾਫ ਸੁਥਰਾ ਚਿਹਰਾ, ਦਸਤਾਰ ਦਾੜਾ ਨਹੀਂ ਦਿਸ ਰਿਹਾ, ਕਾਰਨ ਕੀ ਹੈ? ਤੇ ਫਿਰ ਪਤਾ ਲੱਗਾ ਵੀ ਸ਼ੀਸ਼ੇ ਤੇ ਮੈਲ ਪੈ ਗਈ ਸੀ। ਐਨ ਇਸੇ ਤਰ੍ਹਾਂ ਕਈ ਵਾਰੀ ਜੇ ਮੈਲ ਨਾ ਵੀ ਹੋਵੇ, ਇੱਕ ਹੋਰ ਵੀ ਕਾਰਨ ਹੁੰਦਾ, ਸ਼ੀਸ਼ੇ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਸਾਹਮਣੇ ਮੁਤਹਰਕ ਹੋਵੇ, ਹਿਲਦਾ ਜੁਲਦਾ ਹੋਵੇ, ਇਹਨਾਂ ਦੋਵਾਂ ਹਾਲਤਾਂ ਵਿੱਚ ਚਿਹਰਾ ਨਹੀਂ ਦਿਸਦਾ, ਸ਼ੀਸ਼ਾ ਵਡਮੁੱਲਾ ਹੀ ਹੁੰਦਾ। ਇੱਕ ਹੋਰ ਵੀ ਸਿਆਣੇ ਨੇ ਹਾਲਤ ਕੱਢੀ ਹੈ, ਜੇ ਸ਼ੀਸ਼ਾ ਸਾਫ ਵੀ ਹੋਵੇ, ਸ਼ੀਸ਼ਾ ਸਾਕਣ ਵੀ ਹੋਵੇ, ਮੈਨੇ ਖਲੋਤਾ ਟਿਕਿਆ ਹੋਇਆ ਹਿਲਦਾ ਨਾ ਵੀ ਹੋਵੇ, ਤੀਜੀ ਇੱਕ ਹੋਰ ਵੀ ਗੱਲ ਹੈ, ਵੇਖਣ ਵਾਲੇ ਨੂੰ ਗਿਆਨ ਨਾ ਹੋਵੇ ਕਿ ਮੈਂ ਹੀ ਉਧਰ ਮੁਨਕਸ਼ ਹੋ ਰਿਹਾ, ਮੇਰਾ ਹੀ ਰਿਫਲੈਕਸ਼ਨ ਉਧਰ ਜਾ ਰਿਹਾ, ਮੇਰਾ ਆਪਣਾ ਹੀ ਸਾਇਆ ਹੈ ਅਗਿਆਨਤਾ ਨਾਲ, ਤਾਂ ਵੀ ਉਹਨੂੰ ਫਾਇਦਾ ਨਹੀਂ ਹੋਵੇਗਾ। ਜਿਵੇਂ ਕਈ ਜਾਨਵਰ ਆਪਣੇ ਪਰਛਾਵੇਂ ਨਾਲ ਲੜਦੇ ਰਹਿੰਦੇ ਨੇ, ਕਈ ਗਾਈਆਂ ਸ਼ੀਸ਼ਿਆਂ ਨੂੰ ਟਕਰਾਉਂਦੀਆਂ ਵੇਖੀਆਂ ਬੰਬਈ ਅੰਦਰ, ਕਈ ਕੁੱਤੇ ਸ਼ੀਸ਼ਿਆਂ ਦੇ ਵਿੱਚ ਆਪਣਾ ਚਿਹਰਾ ਵੇਖ ਕੇ ਭੌਂਕਦੇ ਵੇਖੇ, ਕਈ ਜਾਨਵਰ ਲਹੂ ਲੁਹਾਣ ਹੁੰਦੇ ਵੇਖੇ ਸ਼ੀਸ਼ਿਆਂ ਤੇ ਚੁੰਝਾਂ ਮਾਰ ਮਾਰ, ਅਗਿਆਨਤਾ ਹੈ ਨਾ ਕਿ ਮੇਰਾ ਆਪਣਾ ਹਿੱਸਾ ਆਇਆ ਉਧਰ ਮੁਨਕਸ ਹੋ ਰਿਹਾ। ਤੇ ਤਿੰਨ ਅਵਸਥਾਵਾਂ ਨੇ, ਸ਼ੀਸ਼ਾ ਕਿੱਡਾ ਵਡਮੁੱਲਾ ਹੋਵੇ, ਤਿੰਨ ਕਾਰਨ ਹੋਣ ਤਾਂ ਉਹਦੇ ਚ ਮੂੰਹ ਨਹੀਂ ਦਿਸਦਾ, ਚਿਹਰਾ ਨਹੀਂ ਦਿਸਦਾ, ਰੂਪ ਨਹੀਂ ਦਿਸਦਾ, ਇੱਕ ਤੇ ਉਹਦੇ ਤੇ ਮੈਲ ਪਈ ਹੋਵੇ, ਇੱਕ ਉਹ ਹਰਕਤ ਵਿੱਚ ਹੋਵੇ ਤੇ ਤੀਜਾ ਵੇਖਣ ਵਾਲਾ ਅਗਿਆਨੀ ਹੋਵੇ ਤੇ ਮੇਰਾ ਆਪਣੇ ਪਰਛਾਵਾਂ। ਇਹਨੂੰ ਸੰਤਾਂ ਦੀ ਭਾਸ਼ਾ ਵਿੱਚ, ਸੰਤ ਬੋਲੀ ਵਿੱਚ ਲਿਖਿਆ ਮਲ ਵਿਕਸ਼ੇਪ ਅਵਰਣ, ਤਿੰਨ ਦੋਸ਼ ਜਿਸ ਇਨਸਾਨ ਦੇ ਹਿਰਦੇ ਨੂੰ ਹੋਣ ਉਹਨੂੰ ਆਪਾਂ ਨਹੀਂ ਦਿਸ ਸਕਦਾ, ਭਾਵੇਂ ਗੁਰੂ ਘਰ ਵਿੱਚ ਜਨਮ ਲੈਣ ਵਾਲਾ ਕਿਉਂ ਨਾ, ਹਰ ਵੇਲੇ ਕੀਰਤਨੀਆਂ ਕਿਉਂ ਨਾ ਹੋਵੇ, ਮਲ ਵਿਕਸ਼ੇਪ ਤੇ ਅਵਰਣ, ਇਹਨਾਂ ਦਾ ਇੱਕੋ ਹੀ ਇਲਾਜ ਸਤਿਗੁਰਾਂ ਨੇ ਦੱਸਿਆ ਹੈ ਕਿ ਸੰਗਤ ਦੁਆਰਾ, ਗੁਰਮੁਖਾਂ ਦੀ ਸੋਭਤ ਦੁਆਰਾ, ਸ਼ੁਭ ਵਿਚਾਰ ਵਟਾਂਦਰੇ ਦੁਆਰਾ ਅਤੇ ਪਰਮੇਸ਼ਰ ਦੇ ਨਾਮ ਜਪਣ ਨਾਲ ਇਹ ਸਾਰੇ ਮਲ ਆਲੂਦਗੀਆਂ ਦੂਰ ਹੋ ਜਾਂਦੀਆਂ ਨੇ। ਤੋ ਕਹਿ ਕੇ ਸਮਾਪਤੀ ਕੀਤੀ ਜਾਵੇਗੀ। ਗੁਰਸਿੱਖ ਹਰ ਬੋਲੋ ਮੇਰੇ ਭਾਈ, ਆਪਦਾ ਧੰਨਵਾਦ ਹੋਵੇਗਾ। ਆਓ ਨਲਕੇ।

ਮਾਲਾ ਵਿੱਚ ਰਿਸ਼ਭ, ਗੰਧਾਰ, ਧੈਵਤ ਸੁਰ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਦੀ ਜਾਤੀ ਸੰਪੂਰਨ ਵਾਦੀ ਧੈਵਤ, ਸੰਵਾਦੀ ਰਿਸ਼ਭ ਅਤੇ ਸਮਾਂ ਰਾਤ ਦਾ ਪਹਿਲਾ ਪੈਰ ਹੈ। ਇਸ ਰਾਗ ਵਿੱਚ ਪਾਇਆ ਲਾਲ ਰਤਨ ਮਨ ਪਾਇਆ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰੋਫੈਸਰ ਕਰਤਾਰ ਸਿੰਘ।

ਕਲਗੀ ਤਰਕੀ ਬਖਸ਼ਿਸ਼ ਕਰ ਰਹੇ ਨੇ। ਜਿੱਥੇ ਤੇਰਾ ਸੁੰਦਰ ਦਾੜਾ ਹੈ, ਸੁੰਦਰ ਕੇਸ ਨੇ, ਕਹਿੰਦੀ ਇਹ ਵੀ ਜ਼ਰੂਰੀ ਹੈ ਕਿ ਤੂੰ ਪੰਜਾਂ ਕਕਾਰਾਂ ਦਾ ਧਾਰਨੀ ਵੀ ਹੋਵੇ, ਤੇਰੇ ਗਲ ਵਿੱਚ ਕਿਰਪਾਨ ਵੀ ਹੋਵੇ। ਅੱਜ ਕਿਸੇ ਨੂੰ ਆਖੋ ਨਾ ਵੀ ਗੁਰਸਿੱਖਾ ਤੂੰ ਸੰਗਤ ਵਿੱਚ ਵੀ ਆਉਣਾ ਹੈ, ਨਿਤ ਨੇਮ ਕਰਦਾ ਹੈ, ਅੰਮ੍ਰਿਤ ਕਿਉਂ ਨਹੀਂ ਛਕਦਾ? ਇਹ ਜੀਵ ਕਿੰਨੇ ਬਹਾਨੇ ਮਾਰਦਾ ਹੈ ਵੀ ਮੈਂ ਕਦੀ ਦਾੜੀ ਨਹੀਂ ਕੱਟਦਾ, ਕਿਸਾਂ ਦੀ ਬੇਅਦਬੀ ਨਹੀਂ ਕਰਦਾ, ਕੀ ਹੋਇਆ ਜੇ ਖੰਡੇ ਦੀ ਪੌਲ ਨਹੀਂ ਲਈ? ਜੇ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਬਿਨਾਂ ਸਸਤਰ ਕੇਸੰਗ ਨਰੰਗ ਭੇਡ ਜਾਨੋ ਗਹੇ ਕਾਨ ਤਾਂ ਕਿ ਕਿਤੇ ਲੈ ਸਦਾ ਨੂੰ। ਜੇ ਤੂੰ ਸਸਤਰ ਦਾ ਧਾਰਨੀ ਨਹੀਂ, ਗਲ ਵਿੱਚ ਕਿਰਪਾਨ ਨਹੀਂ, ਕੱਲੇ ਕੇਸ ਰੱਖਣ ਦੇ ਨਾਲ ਤੂੰ ਸਿੰਘ ਨਹੀਂ ਬਣ ਸਕਦਾ, ਕੇਸਾਂ ਦੀ ਗੱਲ ਨਹੀਂ, ਸਤਿਗੁਰੂ ਕਹਿੰਦੇ ਬਾਲਾਂ ਦੀ ਗੱਲ ਨਹੀਂ, ਓਏ ਭਲਿਆ ਜੇ ਕੱਲੀ ਬਾਲਾਂ ਦੀ ਹੀ ਗੱਲ ਹੋਵੇ ਤੇ ਸਾਹਿਬ ਕਹਿੰਦੇ ਬਾਲ ਤੇ ਭੇਡਾਂ ਦੇ ਵਧੇਰੇ ਹੁੰਦੇ ਨੇ, ਬਾਲ ਭੇਡਾਂ ਦੇ ਵਧੇਰੇ ਹੁੰਦੇ ਨੇ। ਜਿੱਥੇ ਸੁੰਦਰ ਕੇਸ ਨੇ ਤੇ ਗੱਲ ਵਿੱਚ ਕਿਰਪਾਨ ਵੀ ਹੋਵੇ। ਅੱਜ ਇੱਕ ਗੁਰਸਿੱਖ ਆਇਆ ਕਲਗੀਧਰ ਪਾਤਸ਼ਾਹ ਕੋਲ, ਪਾਤਸ਼ਾਹ ਮੇਰੇ ਮਨ ਦੀ ਬੜੀ ਇੱਛਾ ਹੈ ਕਿ ਅੱਜ ਤੁਸੀਂ ਮੇਰੇ ਘਰ ਭੋਜਨ ਛਕੋ। ਕਲਗੀਧਰ ਆਖਣ ਲੱਗੇ ਚੰਗਾ ਵੇ ਗੁਰਸਿੱਖਾ, ਸ਼ਾਮ ਨੂੰ ਆ ਜਾਵੀ, ਰਾਤ ਦਾ ਦੀਵਾਨ ਸਜੇਗਾ, ਉਸ ਤੋਂ ਬਾਅਦ ਤੇਰੇ ਘਰ ਚੱਲਾਂਗੇ। ਅੱਜ ਇਹ ਗੁਰਸਿੱਖ ਘਰ ਗਿਆ, ਬੜਾ ਖੁਸ਼। ਘਰ ਵਾਲੀ ਨੂੰ ਆਖਣ ਲੱਗਾ ਵੀ ਅੱਜ ਕਲਗੀਧਰ ਨੇ ਆਪਣੇ ਘਰ ਆਉਣਾ ਹੈ ਤੇ ਭੋਜਨ ਛਕਣਾ ਹੈ, ਸੁੰਦਰ ਭੋਜਨ ਬਣਾਇਆ। ਸ਼ਾਮ ਹੋਈ ਤੇ ਇਹ ਸਤਿਗੁਰਾਂ ਦੇ ਦਰਬਾਰ ਵਿੱਚ ਪੁੱਜਾ, ਰਾਤਰੀ ਦਾ ਦੀਵਾਨ ਸਜਿਆ ਤੇ ਅੱਜ ਇਸ ਗੁਰਸਿੱਖ ਨੇ ਹੱਥ ਜੋੜ ਕੇ ਤਰਲਾ ਕੀਤਾ।

ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਖਣ ਲੱਗੇ, ਚੱਲ ਵੇ ਗੁਰਸਿੱਖਾ, ਤੇਰੇ ਨਾਲ ਬਚਨ ਕੀਤਾ ਹੋਇਆ ਹੈ, ਚੱਲ ਤੇਰੇ ਘਰ ਚੱਲੀਏ। ਸਤਿਗੁਰੂ ਆਸਣ ਤੋਂ ਉੱਠ ਕੇ ਤੁਰੇ ਨੇ, ਇਸ ਦੇ ਨਾਲ ਜਾ ਰਹੇ ਨੇ, ਕੁਝ ਹੀ ਕਦਮ ਪੁੱਟੇ ਨੇ ਤੇ ਅੱਜ ਸਤਿਗੁਰਾਂ ਨੇ ਆਪਣੀ ਨਿਗਾਹ ਇਸ ਦੇ ਵੱਲ ਮਾਰੀ। ਓਏ ਗੁਰਸਿੱਖਾ, ਤੂੰ ਕਿਰਪਾਨ ਨਹੀਂ ਪਾਈ, ਪੰਜਾਂ ਕਕਾਰਾਂ ਦਾ ਧਾਰਨੀ ਨਹੀਂ। ਸਤਿਗੁਰੂ, ਮੈਂ ਖੰਡੇ ਦੀ ਪੌਲ ਨਹੀਂ ਲਈ, ਮੈਂ ਕਿਰਪਾਨ ਨਹੀਂ ਪਾਈ ਹੋਈ। ਅੱਜ ਕਲਗੀਧਰ ਦੇ ਕਦਮ ਉੱਥੇ ਹੀ ਰੁਕ ਗਏ। ਮੈਂ ਤੇਰੇ ਨਾਲ ਕਿਵੇਂ ਜਾ ਸਕਦਾ, ਤੇਰੇ ਘਰ ਮੈਂ ਕਿਵੇਂ ਭੋਜਨ ਛਕ ਸਕਦਾ ਹਾਂ। ਤੂੰ ਖੰਡੇ ਦੀ ਪੌਲ ਨਹੀਂ ਲਈ ਤੇ ਗੁਰਸਿੱਖਾ, ਜਿਨ੍ਹਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਨਹੀਂ ਛਕਿਆ ਤੇ ਮੈਂ ਉਹਨਾਂ ਦੇ ਘਰ ਭੋਜਨ ਨਹੀਂ ਜੇ ਕਰਦਾ। ਅੱਜ ਸਤਿਗੁਰੂ ਇੰਨੀ ਗੱਲ ਆਖ ਕੇ ਵਾਪਸ ਕਦਮ ਪੁੱਟੇ ਤੇ ਆਪਣੇ ਆਸਣ ਤੇ ਬੈਠ ਗਏ। ਅੱਜ ਇਸ ਗੁਰਸਿੱਖ ਨੂੰ ਬੜਾ ਹੀ ਦੁੱਖ ਲੱਗਾ, ਬੜਾ ਬੈਰਾਗ ਆਇਆ। ਆਪਣੇ ਘਰ ਪੁੱਜਾ, ਘਰ ਵਾਲੀ ਦੇਖ ਕੇ ਹੈਰਾਨ ਹੋ ਗਈ, ਸਵਾਮੀ ਇਕੱਲੇ ਹੀ ਆ ਗਏ, ਸਤਿਗੁਰੂ ਨਹੀਂ ਆਏ। ਇਸਨੇ ਆਖਿਆ, ਬਈ ਭਲੀਏ, ਉਹ ਤਾਂ ਨਹੀਂ ਆਏ ਕਿ ਮੈਂ ਅੰਮ੍ਰਿਤ ਦਾ ਧਾਰਨੀ ਨਹੀਂ, ਆਪਾਂ ਗੁਰੂ ਵਾਲੇ ਨਹੀਂ। ਨਗੁਰੇ ਕਾ ਹੈ ਨਾਉ ਬੁਰਾ, ਆਪਾਂ ਰੋਜ਼ ਬਾਣੀ ਵਿੱਚ ਪੜ੍ਹਦੇ ਹਾਂ। ਸਤਿਗੁਰੂ ਆਖਣ ਲੱਗੇ, ਨਗੁਰਿਆਂ ਦਾ ਤੇ ਨਾ ਹੀ ਬੁਰਾ ਹੈ, ਘਰ ਮੈਂ ਕਿਵੇਂ ਜਾ ਸਕਦਾ ਹਾਂ। ਅੱਜ ਇਹ ਗੁਰਸਿੱਖ ਘਰ ਵਾਲੀ ਨੂੰ ਆਖਣ ਲੱਗਾ, ਵੀ ਚੱਲ ਮੇਰੇ ਨਾਲ ਆਪਾਂ ਸਤਿਗੁਰਾਂ ਦੇ ਦਰਬਾਰ ਵਿੱਚ ਚੱਲੀਏ ਤੇ ਅੰਮ੍ਰਿਤ ਛਕੀਏ। ਘਰ ਵਾਲੀ ਆਖਣ ਲੱਗੀ, ਮੈਂ ਤੇ ਅੰਮ੍ਰਿਤ ਨਹੀਂ ਛਕਦੀ, ਕਲਗੀਧਰ ਆਪਣੇ ਘਰ ਨਹੀਂ ਆਉਂਦੇ, ਨਾ ਮੈਂ ਨਹੀਂ ਅੰਮ੍ਰਿਤ ਛਕਣਾ। ਤੇ ਸੱਚ ਜਾਣੋ, ਅੱਜ ਗੁਰਸਿੱਖ ਉੱਠ ਕੇ ਤੁਰ ਪਿਆ। ਐ ਭਲੀਏ, ਜਿਸ ਘਰ ਵਿੱਚ ਕਲਗੀਧਰ ਨਹੀਂ ਆਉਂਦੇ, ਉਸ ਘਰ ਵਿੱਚ ਮੈਂ ਕਿਵੇਂ ਰਹਿ ਸਕਦਾ। ਅੱਜ ਤੋਂ ਮੈਂ ਇਹ ਘਰ ਛੱਡਿਆ, ਤੈਨੂੰ ਵੀ ਛੱਡਿਆ ਤੇ ਮੈਂ ਚੱਲਿਆ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ, ਤੇ ਮੈਂ ਅੰਮ੍ਰਿਤ ਛਕ ਕੇ ਉਹਨਾਂ ਦਾ ਹੋ ਜਾਣਾ ਹੈ। ਉੱਠ ਕੇ ਤੁਰ ਪਿਆ ਤੇ ਜਦੋਂ ਉੱਠ ਕੇ ਤੁਰਿਆ, ਇਹ ਗੱਲਾਂ ਆਖ ਕੇ ਘਰ ਵਾਲੀ ਨੱਸ ਕੇ ਮਗਰ ਗਈ। ਸਵਾਮੀ, ਤੁਹਾਡੇ ਤੋਂ ਬਗੈਰ ਮੈਂ ਕਿਸ ਜੋਗੀ ਹਾਂ, ਚਲੋ ਮੈਂ ਵੀ ਨਾਲ ਚੱਲਦੀ ਹਾਂ। ਅੱਜ ਦੋਨੋਂ ਜਾਣੇ ਆਏ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ, ਪੰਜਾਂ ਸਿੰਘਾਂ ਨੂੰ ਤਰਲਾ ਕੀਤਾ ਤੇ ਅੱਜ ਅੰਮ੍ਰਿਤ ਛਕ ਲਿਆ। ਗਲ ਵਿੱਚ ਪਾ ਕੇ ਕਿਰਪਾਨਾ, ਸੋਹਣੀ ਸਿਰ ਤੇ ਸਿੱਖ ਨੇ ਦਸਤਾਰ ਸਜਾਈ, ਤੇ ਅੱਜ ਫਿਰ ਸ਼ਾਮ ਦੇ ਦੀਵਾਨ ਵਿੱਚ ਇਹ ਗੁਰਸਿੱਖ ਕਲਗੀਧਰ ਪਾਤਸ਼ਾਹ ਨੂੰ ਜਾ ਕੇ ਫਤਿਹ ਬੁਲਾਈ, ਆਖਣ ਲੱਗਾ, ਸਤਿਗੁਰੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੇਖ ਕੇ ਹੈਰਾਨ ਹੋ ਗਏ, ਗੁਰੂ ਵਾਲਾ ਬਣ ਗਿਆ ਹੈ। ਪਾਤਸ਼ਾਹ ਜੀ ਦੇਖ ਕੇ ਖੁਸ਼ੀ ਵਿੱਚ ਪਾਰ ਆਏ, ਉੱਠ ਕੇ ਆਪਣੀ ਛਾਤੀ ਦੇ ਨਾਲ ਲਾ ਲਿਆ। ਅੱਜ ਗੁਰਸਿੱਖ ਨੇ ਹੰਝੂ ਕੇਰੇ, ਅੱਖਾਂ ਵਿੱਚੋਂ ਹੰਝੂ ਕੇਰ ਰਿਹਾ ਹੈ। ਸਤਿਗੁਰੂ, ਹੁਣ ਤੇ ਮੇਰੇ ਘਰ ਚੱਲੋਗੇ। ਰਹਿਮਤਾਂ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਓਏ ਗੁਰਸਿੱਖਾ, ਮੈਂ ਤੇਰੇ ਘਰ ਨਹੀਂ ਜਾਣਾ ਤੇ ਹੋਰ ਕਿਸ ਦੇ ਘਰ ਜਾਣਾ ਹੈ। ਮੈਂ ਆਪਣੇ ਸਿੰਘਾਂ ਦੇ ਘਰ ਨਹੀਂ ਜਾਣਾ ਤੇ ਕਿਨ੍ਹਾਂ ਦੇ ਘਰ ਜਾਣਾ ਹੈ। ਮੈਂ ਤੇ ਉਡੀਕਦਾ ਰਹਿੰਦਾ ਹਾਂ, ਕਦੋਂ ਮੇਰਾ ਸਿੰਘ ਬੁਲਾਵੇ ਤੇ ਮੈਂ ਜਾਵਾਂ। ਅੱਜ ਸਤਿਗੁਰਾਂ ਨੇ ਇਹਨਾਂ ਦੇ ਘਰ ਜਾ ਕੇ ਭੋਜਨ ਛਕਿਆ ਤੇ ਰਹਿਮਤਾਂ ਨਾਲ ਝੋਲੀਆਂ ਭਰਤੀਆਂ। ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ, ਪੰਜਾਂ ਕਾਰਨਾਂ ਦਾ ਧਾਰ

ਵੀ ਇਹ ਨਹੀਂ ਕਲਗੀਧਰ ਪਾਤਸ਼ਾਹ ਕੇਸਾਂ ਦੇ ਨਾਲ ਪਿਆਰ ਨਹੀਂ ਕਰਦੇ। ਕਿੰਨਾ ਪਿਆਰ ਹੈ, ਕਿੰਨਾ ਨਿਉਂ ਹੈ ਕੇਸਾਂ ਦੇ ਨਾਲ। ਤਖ਼ਤ ਦਾ ਨਾਮ ਵੀ ਸ੍ਰੀ ਕੇਸਗੜ੍ਹ ਸਾਹਿਬ ਰੱਖ ਦਿੱਤਾ। ਆਓ ਮਨ ਵਿਰਥੀਆਂ ਜੋੜੀਏ, ਕੇਸਾਂ ਨਾਲ ਕਿੰਨਾ ਪਿਆਰ ਹੈ। ਅੱਜ ਇੱਕ ਗੁਰਸਿੱਖ ਆਇਆ, ਸੁੰਦਰ ਇਸਦੇ ਮੁਖ ਤੇ ਦਾੜਾ ਤੇ ਨਾਮ ਦੀ ਚਿਹਰੇ ਤੇ ਲਾਲੀ। ਅੱਜ ਜਦੋਂ ਇਸਨੇ ਆ ਕੇ ਸਤਿਗੁਰਾਂ ਨੂੰ ਗੁਰਫਤਿਹ ਬੁਲਾਈ ਤੇ ਸਤਿਗੁਰਾਂ ਨੇ ਬੜੇ ਪਿਆਰ ਦੇ ਨਾਲ ਹੱਥ ਜੋੜ ਕੇ ਇਹਨੂੰ ਫਤਿਹ ਬੁਲਾਈ, ਕਿੰਨੇ ਦਿਨ ਬੀਤ ਗਏ। ਇਹ ਰੋਜ਼ ਹੀ ਆਉਂਦਾ ਹੈ, ਇਹ ਕੀ ਦੇਖਦਾ ਹੈ। ਜਦੋਂ ਮੈਂ ਆ ਕੇ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਖੁਸ਼ੀ ਵਿੱਚ ਭਰ ਜਾਂਦੇ ਨੇ, ਵੀ ਇਹ ਕੀ ਗੱਲ ਹੈ। ਅੱਜ ਇੱਕ ਦਿਨ ਆਇਆ, ਇਸਨੇ ਆ ਕੇ ਗੁਰਫਤਿਹ ਬੁਲਾਈ ਤੇ ਇਹਦੇ ਵੱਲ ਦੇਖ ਕੇ ਸਤਿਗੁਰਾਂ ਨੇ ਹੱਥ ਜੋੜ ਲਏ, ਬੜੇ ਪਿਆਰ ਨਾਲ ਬੁਲਾਇਆ। ਅੱਜ ਇਹਨੇ ਪੁੱਛ ਹੀ ਲਿਆ, ਸਤਿਗੁਰੂ ਹੋਰ ਵੀ ਤੇ ਸੰਗਤ ਆਉਂਦੀ ਹੈ, ਪਰ ਜਦੋਂ ਮੈਂ ਆ ਕੇ ਗੁਰਫਤਿਹ ਬੁਲਾਉਂਦਾ ਹਾਂ ਤੁਸੀਂ ਕਿੰਨੇ ਖੁਸ਼ੀ ਵਿੱਚ ਭਰ ਜਾਂਦੇ ਹੋ, ਇਹ ਕੀ ਗੱਲ ਹੈ, ਕੀ ਕਾਰਨ ਹੈ। ਸਤਿਗੁਰੂ ਮੁਸਕਰਾਏ, ਆਖਣ ਲੱਗੇ, ਓਏ ਗੁਰਸਿੱਖਾ, ਤੇਰੇ ਚਿਹਰੇ ਤੇ ਨਾਮ ਦੀ ਲਾਲੀ ਤੇ ਸੁੰਦਰ ਤੇਰਾ ਦਾੜਾ, ਤੇਰੇ ਵੱਲ ਦੇਖ ਕੇ ਮੇਰਾ ਮਨ ਖੁਸ਼ੀ ਵਿੱਚ ਭਰ ਜਾਂਦਾ ਹੈ, ਖੁਸ਼ੀ ਵਿੱਚ ਭਰ ਜਾਂਦਾ ਹੈ ਮੇਰਾ ਮਨ ਤੇਰੇ ਮੁਖ ਵੱਲ ਦੇਖ ਕੇ। ਦੀਵਾਨ ਦੀ ਸਮਾਪਤੀ ਹੋਈ, ਅੱਜ ਇਹ ਗੁਰਸਿੱਖ ਆਪਣੇ ਘਰ ਨੂੰ ਵਾਪਸ ਜਾ ਰਿਹਾ ਹੈ। ਰਸਤੇ ਦੇ ਵਿੱਚ ਜਾਂਦਾ ਹੋਇਆ ਸੋਚ ਰਿਹਾ ਹੈ ਵੀ ਪਤਾ ਨਹੀਂ ਮੈਂ ਕਿੰਨਾ ਕੁ ਸੁੰਦਰ ਹਾਂ, ਅੱਜ ਕਲਗੀਧਰ ਪਾਤਸ਼ਾਹ ਮੇਰੀ ਕਿੱਡੀ ਪਈ ਸਿਫਤ ਕਰਦੇ ਸਨ। ਰਸਤੇ ਵਿੱਚ ਜਾਂਦਾ ਸੋਚ ਰਿਹਾ ਹੈ, ਅੱਜ ਘਰ ਪੁੱਜਾ, ਜਾਂਦਿਆਂ ਸਾਰ ਹੀ ਸ਼ੀਸ਼ਾ ਚੁੱਕਿਆ ਤੇ ਸ਼ੀਸ਼ੇ ਵਿੱਚ ਆਪਣਾ ਮੁੱਖ ਦੇਖ ਰਿਹਾ ਹੈ, ਕੀ ਤੱਕ ਰਿਹਾ ਹੈ ਵੀ ਸੁੰਦਰ ਤੇ ਮੈਂ ਵਾਕਿਆ ਹੀ ਬਹੁਤ ਹਾਂ, ਬਹੁਤ ਖੂਬਸੂਰਤ ਹਾਂ। ਸ਼ੀਸ਼ੇ ਵਿੱਚ ਕੀ ਤੱਕ ਰਿਹਾ ਹੈ, ਕਾਲੀ ਮੇਰੀ ਦਾੜੀ ਹੈ ਤੇ ਕਾਲੀ ਦਾੜੀ ਦੇ ਵਿੱਚ ਇੱਕ ਚਿੱਟਾ ਬਾਲ ਹੈ। ਇਹ ਸੋਚਣ ਲੱਗਾ ਮਨਾ, ਇਹ ਜਿਹੜਾ ਇੱਕ ਚਿੱਟਾ ਬਾਲ ਹੈ ਇਹ ਮੇਰੀ ਖੂਬਸੂਰਤੀ ਨੂੰ ਖਰਾਬ ਕਰਦਾ ਹੈ। ਅੱਜ ਇਹ ਜਾਣ ਕੇ ਇਸ ਗੁਰਸਿੱਖ ਨੇ ਆਪਣੀ ਦਾੜੀ ਦੇ ਵਿੱਚੋਂ ਇੱਕ ਚਿੱਟਾ ਬਾਲ ਪੁੱਟ ਦਿੱਤਾ ਵੀ ਮੇਰੀ ਖੂਬਸੂਰਤੀ ਖਰਾਬ ਕਰਦਾ ਹੈ, ਇੱਕ ਚਿੱਟਾ ਬਾਲ ਆਪਣੀ ਦਾੜੀ ਵਿੱਚ ਸੀ ਉਹ ਪੁੱਟ ਦਿੱਤਾ, ਹੁਣ ਮੈਂ ਬਹੁਤ ਖੂਬਸੂਰਤ ਲੱਗਦਾ, ਸਾਰੀ ਮੇਰੀ ਕਾਲੀ ਦਾੜੀ ਹੈ। ਦੂਸਰਾ ਦਿਨ ਹੋਇਆ, ਨਿਤ ਕਰਮ ਅਨੁਸਾਰ ਅੱਜ ਇਹ ਗੁਰਸਿੱਖ ਦੀਵਾਨ ਵਿੱਚ ਆਇਆ, ਰੋਜ਼ਾਨਾ ਦੀ ਤਰ੍ਹਾਂ ਆ ਕੇ ਅੱਜ ਇਸਨੇ ਕਲਗੀਧਰ ਪਾਤਸ਼ਾਹ ਨੂੰ ਗੁਰਫਤਿਹ ਬੁਲਾਈ ਤੇ ਸੱਚ ਜਾਣੋ, ਅੱਜ ਜਦੋਂ ਇਸਨੇ ਆ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਉੱਠ ਕੇ ਆਪਣਾ ਮੂੰਹ ਦੂਜੇ ਪਾਸੇ ਕਰ ਲਿਆ, ਇਹ ਬੜਾ ਹੈਰਾਨ ਹੋਇਆ, ਸ਼ਾਇਦ ਮੈਨੂੰ ਸਤਿਗੁਰਾਂ ਨੇ ਦੇਖਿਆ ਨਹੀਂ, ਮੇਰੇ ਨਾਲ ਤੇ ਬਹੁਤ ਪਿਆਰ ਕਰਦੇ ਨੇ। ਸਤਿਗੁਰਾਂ ਨੇ ਮੁੱਖ ਦੂਜੇ ਪਾਸੇ ਕਰ ਲਿਆ ਤੇ ਇਹ ਘੁੰਮ ਕੇ ਗਿਆ, ਫਿਰ ਸਤਿਗੁਰਾਂ ਦੇ ਅੱਗੇ ਹੋ ਕੇ ਫਤਿਹ ਬੁਲਾਈ ਤੇ ਅੱਜ ਸਤਿਗੁਰਾਂ ਨੇ ਆਪਣਾ ਮੂੰਹ ਫਿਰ ਦੂਜੇ ਪਾਸੇ ਘੁਮਾ ਲਿਆ, ਇਹ ਬੜਾ ਹੈਰਾਨ ਹੋਇਆ ਵੀ ਇਹ ਕੀ ਗੱਲ ਹੈ। ਮੈਂ ਫਤਿਹ ਬੁਲਾਉਂਦਾ ਹਾਂ ਤੇ ਸਤਿਗੁਰੂ ਮੁੱਖ ਦੂਜੇ ਪਾਸੇ ਕਰ ਲੈਂਦੇ ਨੇ, ਅੱਜ ਮੇਰੀ ਫਤਿਹ ਦਾ ਜਵਾਬ ਨਹੀਂ ਦੇ ਰਹੇ, ਕੀ ਗੱਲ ਹੈ। ਹੁਣ ਇਸਨੇ
चरण पकड़ ले। कलगीधर पातशाह दे चरण पकड़ के आखण लगा, सतगुरु की गल होई है, एक बार मेरे वल नजर ते मार देवो। सतगुरु आखण लगे, ओए गुरसिखा, तू एडा बड़ा गुनाह कीता है, मेरा जी नहीं करदा तेरे मुख वल देखा, मेरा नहीं जी करदा तेरे मुंह वल देखा। सतगुरु एडा केड़ा मेरे कोलो गुनाह होया है, तुसी बख्शनहार हो, बख्शंद पिता हो, रहमतां दे मजस्मे हो, इस औगणहारे कोलो केड़ा गुनाह हो गया है, एक बारी ते देख लवो मेरे वल। रोण लग पिया ते सच जानो, अज कलगीधर पातशाह ने अपना मुंह इस गुरवल गुरसिख वल कीता, अखां विच हंजू भर लए। ओए गुरसिखा, तू एडा बड़ा गुनाह कीता है, मेरा दिल नहीं करदा मैं तेरे मुंह वल तका, मेरा नहीं जी करदा। मन विच बैराग भर लिया, सतगुरु एडा केड़ा मेरे कोलो गुनाह होया है, तुहानू एडा दुख होया है। सतगुरु आखण लगे, ओए गुरसिखा, एक चिट्टा वाल तू इस करके पट दिता वी तेरी खूबसूरती खराब करदा है, हुण तू किन्ना क खूबसूरत लगदा है, किन्ना क सोहना लगदा है। अज जदों इसने ए सुनिया ते रो रो के हंजुआं दे नाल कलगीधर पातशाह दे चरण तो दिते, पातशाह एक बाल पुटन ते तुहानू एडा दुख होया है, जे मैनू पता हुंदा एक बाल पुटन दे नाल तुहानू एडा दुख होना है, ते ए गुनाह मैं कदे भी ना करदा, मैनू बख्श देवो, ए गुनाह अणजाणे विच होया है। ते कलगीधर दे सिंगो झात मारो अपने इतिहास वल, एक बाल पुटन ते कलगियां वाले नू किड़ा दुख होया है, ते असी अज किड़ियां कुरैतां करदे हां, ते असी सोचना है कलगीधर साडे ते खुश होवेगा, कित्थों खुशियां मिलनियां ने। सतगुरु बख्शिश कर रहे ने, ओही मेरा सिख है जो रहत विच रहिंदा है, जो दसी मर्यादा दे विच रहिंदा है, एही मूर आ गया सुनो हे प्यारे, ये मेरा हुक्म है, केसां दी संभाल भी करनी है, ते खंडे बाटे दी पौल भी लैनी है, फिर तू इस दरबार विच प्रवान होवेगा।

ਕਲਗੀਧਰ ਕਹਿੰਦੇ ਮੇਰਾ ਸਿੱਖ ਪਰਾਈਆਂ ਬੱਚੀਆਂ ਨੂੰ ਵੀ ਆਪਣੀਆਂ ਬੱਚੀਆਂ ਜਾਣ ਕੇ ਮੰਨਦਾ ਹੈ, ਪਰਾਈਆਂ ਇਸਤਰੀਆਂ ਨੂੰ ਆਪਣੀਆਂ ਮਾਵਾਂ ਜਾਣ ਕੇ ਮੰਨਦਾ ਹੈ। ਆਪਣੀਆਂ ਮਾਵਾਂ ਜਿੰਨਾ ਹੀ ਪਿਆਰ ਦਿੰਦਾ ਹੈ। ਪਰ ਅੱਜ ਆਪਾਂ ਦੁਨੀਆ ਵਿੱਚ ਕੀ ਤੱਕਦੇ ਹਾਂ, ਪਰਾਈ ਮਾਂ ਦਾ ਸਤਿਕਾਰ ਤੇ ਇੱਕ ਪਾਸੇ, ਇਹ ਤੇ ਆਪਣੀ ਮਾਂ ਦਾ ਸਤਿਕਾਰ ਵੀ ਨਹੀਂ ਕਰਦਾ। ਜਿਹੜੀ ਮਾਂ ਨੇ ਬਚਪਨ ਤੋਂ ਪਾਲ ਕੇ ਜਵਾਨ ਕੀਤਾ, ਵਿਆਹ ਕੀਤਾ, ਤੇ ਇਹ ਉਸੇ ਮਾਤਾ ਪਿਤਾ ਨੂੰ ਘਰੋਂ ਬਾਹਰ ਕੱਢਣ ਵਾਸਤੇ ਤਿਆਰ ਹੋ ਜਾਂਦਾ ਹੈ। ਬ੍ਰਹਮ ਗਿਆਨੀ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ ਅੱਜ ਇੱਕ ਗੁਰਸਿੱਖ ਬਾਬਾ ਜੀ ਦੇ ਦਰਬਾਰ ਵਿੱਚ ਆਇਆ, ਹੱਥ ਜੋੜ ਕੇ ਬੇਨਤੀ ਕਰਨ ਲੱਗਾ, ਬਾਬਾ ਜੀ ਮੇਰੇ ਘਰ ਦੇ ਵਿੱਚ ਕੋਈ ਲਵੇਰਾ ਨਹੀਂ ਬਚਦਾ, ਪਤਾ ਨਹੀਂ ਕੀ ਗੱਲ ਹੈ। ਬਾਬਾ ਆਨੰਦ ਸਿੰਘ ਆਖਣ ਲੱਗੇ, ਗੁਰਸਿੱਖਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ, ਇਸ ਦਾ ਨਾਮ ਚੰਨਣ ਹੈ। ਬਾਬਾ ਜੀ ਆਖਣ ਲੱਗੇ, ਚੰਨਣਾ ਮਾਤਾ ਪਿਤਾ ਦੀ ਸੇਵਾ ਕਰਦਾ ਹੁੰਦਾ ਹੈ। ਆਖਣ ਲੱਗਾ, ਬਾਬਾ ਜੀ 2 ਸਾਲ ਹੋਏ ਨੇ, ਪਿਤਾ ਜੀ ਤੇ ਗੁਜ਼ਰ ਗਿਆ ਹੈ, ਮਾਂ ਹੈ ਉਸਨੂੰ 2 ਪ੍ਰਸ਼ਾਦੇ ਦੇ ਦਿੰਦਾ। ਬਾਬਾ ਜੀ ਆਖਣ ਲੱਗੇ, ਓਏ ਚੰਨਣਾ 2 ਪ੍ਰਸ਼ਾਦੇ ਤੇ ਲੋਕੀ ਕੁੱਤਿਆਂ ਨੂੰ ਵੀ ਪਾ

ਪਹਿਲਾ ਦੁਖ ਦਾਰੂ ਸੁਖ ਰੋਗ ਭਇਆ ਜਾਂ ਸੁਖ ਤਾਮਨਾ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਂ ਕਰੀ ਨਾ ਹੋਈ ਬਲਿਹਾਰੀ ਕੁਦਰਤ ਵਸਿਆ।

ਭਰਿਆ ਊਡੇ ਊਡ ਆਵੈ ਸੈ ਕੋਸਾਂ ਤਿਸ ਪਾਛੈ ਬਛਰੇ ਛਰਿਆ ਤਿਨ ਕਵਨ ਖਿਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਠ ਸਿਧਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲ ਬਲ

ਕਰਤਾ ਸਚਿਆਰ ਮੈਡਾ ਸਾਈ ਜੋ ਤੋ ਭਾਵੈ ਸੋਈ ਥੀ ਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਦਿਹਾਇਆ ਜਿਸ ਨੂੰ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਧ ਆਪ।

ਇੱਛਾ ਰਾਖ ਲਿਓ ਮੋ ਰਾਖਣ ਹਾਰੇ ਸਹਿਬ ਸੰਤ ਸਹਾਇ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੁਰੀ ਚਤੁਰਦਾਸ ਕੰਤਾ ਕਾਲ ਪਾਏ ਬ੍ਰਹਮਾ ਬਬ ਧਰਾ ਕਾਲ ਪਾਏ ਸ਼ਿਵ ਜੀ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ

ਦੇਵਦੈ ਜਿਛਨ ਉਪਜਾਇਓ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸੰਵਾਰੀ ਸ਼ਿਵਕਨ ਕੋ ਸ਼ਿਵ ਗੁਣ ਸੁਖ ਦਿਓ ਸ਼ਤਰਨ ਕੋ ਪਲਮੋ ਵਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚਿਉਂਟੀ ਤੇ ਕੁੰਚਰ ਅਸਤੂਲਾ ਚਿਉਂਟੀ ਤੇ ਕੁੰਚਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣੇ ਘਟ ਘਟ ਕੇ ਪਟ ਪਟ ਕੀ ਜਾਣੇ ਜਬ ਉਦ ਕਰ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇ ਅਪਾਰਾ ਜਬ ਆ ਕਰਤ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇ ਦਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਝ ਉਚਾਰੇ

ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਹੈ ਜੇ ਦੇਵੇ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿਰ ਤੋਂ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਚ ਦੂਤ ਤੁਧ ਵਸਤ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੋ ਜਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਬਾਜੇ ਅਣਜ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਥੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ

ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਿਓ, ਜਿਸ ਕਾ ਸਭ ਅਧਾਰੋ, ਜਿਸ ਕਾ ਸਭ ਅਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਾ ਜਾਈ, ਨਿਤ ਨਿਤ ਰੱਖ ਉਧਾਰੋ, ਤਮ ਸੰਸਾਰ ਚਰਨ ਲਗ ਤਰੀਐ, ਸਭ ਨਾਨਕ ਬ੍ਰਹਮ ਪਸਾਰੋ। ਸਲੋਕ

ਜੀਵਾਂ ਤਨ ਮਨ ਥੀ ਵੇ ਹਰਿਆ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਈ ਨਾ ਹੈ ਉੱਥੇ ਤੇਰੀ ਰੱਖ ਅਗਨੀ ਉਦਰ ਮਾਏ ਸੁਣ ਕੇ ਜਮ ਕੇ ਦੂਤ ਨਾ ਤੇਰੇ ਛੱਡ ਜਾਏ ਭਵਜਲ ਬਿਖਮ ਅਸ਼ਗਾ ਗੁਰਸਬਦੀ ਪਾਰ ਪਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਹੀ ਖਾਏ ਕਲ ਮੈਂ ਇਹੋ ਪੁਨ ਗੁਣ ਗੋਬਿੰਦ ਗਾਏ ਸਭ ਸਹਿਨੋ ਕਿਰਪਾਲ ਸਮਾਲੇ ਸਾਏ ਸਾਏ ਬਿਰਥਾ ਕੋਈ ਨਾ ਜਾਏ ਜੇ ਵਾ ਆਵੈ ਤੁਦ ਆਏ ਸਲੋਕ ਮਹਿਲਾ ਪੰਜਵਾਂ ਅੰਤਰ ਗੁਰ ਆਰਾਧਨਾ ਜੇ ਵਾ ਜਪ ਗੁਰਨਾਓ ਨੇਤਰੀ ਸਤਿਗੁਰ ਪੇਖਨਾ ਸਰਵਣੀ ਸੁਣਨਾ ਗੁਰਨਾਓ ਸਤਿਗੁਰ ਛੇਤੀ ਰਤਿਆਂ ਦਰਗਹਿ ਪਾਈਐ ਥਾਉ ਕਉ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਥ ਦੇ ਜਗ ਮੈਂ ਉੱਤਮ ਕਾਢੀਏ ਵਿਲੇ ਕੇਈ ਕੇ ਮਹਿਲਾ ਪੰਜਵਾਂ ਰੱਖੇ ਰੱਖਣ ਹਾਰਿਆ ਪੁਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋਆ ਆਪ ਦਿਆਲ ਮਨੋਨਾ ਵਿਸਾਰੀਅਨ ਸਾਧ ਜਨਾ ਕੇ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਏ

ਸੰਤ ਵਿੱਚ ਗੁਰੂ ਅਮਰਦਾਸ ਪਾਤਸ਼ਾਹ ਨੇ ਕਿੱਡੀ ਅੱਛੀ ਆਪ ਬਸੰਤ ਜਗਤ ਸਭ ਵਾੜੀ। ਉਹ ਪਰਮਾਤਮਾ, ਉਹ ਗੁਰੂ ਆਪ ਬਸੰਤ ਹੈ। ਜਿੱਥੇ ਗੁਰੂ ਚਲਾ ਜਾਵੇ ਪੜੋ ਖਾਂ ਸਾਰੇ, ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਜਿਵੇਂ ਜੁਆਰੀ ਦਾ ਜੂਏ ਵਿੱਚ ਮਨ ਲੱਗਦਾ, ਅਮਲੀ ਦਾ ਅਮਲ ਵਿੱਚ ਮਨ ਲੱਗਦਾ, ਉਵੇਂ ਗੁਰੂ ਕੇ ਸਿੱਖ ਦਾ ਮਨ ਗੁਰੂ ਕੀ ਸੰਗਤ ਵਿੱਚ ਲੱਗਦਾ ਹੈ। ਮਹਾਨ ਬਖਸ਼ਿਸ਼ ਹੋਈ ਹੈ ਸਾਧ ਸੰਗਤ ਜੀਓ, ਆਪ ਜੀ ਨੇ ਜੋ ਇਹ ਕੀਰਤਨ ਕੀਤਾ ਹੈ ਤੇ ਸੁਣਿਆ ਹੈ, ਆਓ ਅਖੀਰਲੀਆਂ ਤੁਕਾਂ ਕਹੀਏ। ਉਸ ਤੋਂ ਬਾਅਦ ਹਰ ਹਰ ਨਾਮ ਜਪੇ ਦਿਨ ਰਾਤੀ, ਗੁਰਮੁਖ ਹੋਮੇ ਕੱਢੇ ਧੋਏ, ਸਤਿਗੁਰੂ ਬਾਣੀ ਸ਼ਬਦ ਸੁਆਏ, ਇਹ ਜਗ ਭਰਿਆ ਸਤਿਗੁਰੂ ਭਾਏ, ਫਲ ਫੁੱਲ ਲਾਗੇ ਜਾਂ ਆਪ ਲਾਏ, ਮੂਲ ਲਗੇ ਤਾਂ ਸਤਿਗੁਰੂ ਭਾਏ, ਆਪ ਬਸੰਤ ਜਗਤ ਸਭ ਵਾੜੀ। ਆਓ ਸਾਰੇ

0: ਜੋ ਇਹ ਤਾਲ 15 ਮਾਤਰ ਹਨ
1: ਤੇ ਪੰਜੂਤੀ ਦੀ ਕਿੰਨਾ ਹੈ
0: ਪੰਜੂਤੀ ਇਹ 15 ਇਹ 5-5 ਦੀ ਵੰਡ ਹੈ ਤੇ 3-3 ਦਾ ਹਿਸਾਬ ਹੈ ਸੋ ਗੁਰੂ ਕਿਰਪਾ ਕਰੇ ਸਾਧ ਸੰਗਤ ਸਾਡੀ ਅਰਦਾਸ ਹੈ ਗੁਰੂ ਦੇ ਚਰਣਾਂ ਵਿੱਚ ਇਹੋ ਜਿਹੇ ਗੁਰਮੁਖ ਪਿਆਰੇ ਗੁਰੂ ਕੇ ਸਿੱਖ ਗੁਰੂ ਕੇ ਲਾਲ ਜਿਹੜੇ ਗੁਰੂ ਪੰਚਮ ਪਾਤਸ਼ਾਹ ਦੀ ਮਰਿਆਦਾ ਨੂੰ ਕਾਇਮ ਕੀਤਾ ਹੋਇਆ ਹੈ ਮੈਂ ਵਧਾਈ ਦੇਣਾ ਚਾਹੁੰਦਾ ਸਾਹਿਬ ਤੇ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਬੰਧੀਆਂ ਨੂੰ ਔਰ ਗੁਰਮੁਖ ਪਿਆਰਿਆਂ ਨੂੰ ਜਿਨ੍ਹਾਂ ਨੇ ਇਹ ਡੰਬਰ ਕੀਤਾ ਹੈ ਔਰ ਸਾਧ ਸੰਗਤ ਲੋੜ ਹੈ ਸਾਡੀ ਕੌਮ ਨੂੰ ਇਹੋ ਜਿਹੇ ਗੁਰਸਿੱਖਾਂ ਦੀ ਜੋ ਕੀਰਤਨ ਦੀ ਮਰਿਆਦਾ ਨੂੰ ਮੁੱਖ ਰੱਖਦਿਆਂ ਹੋਇਆਂ ਕੀਰਤਨ ਸਰਵਣ ਕਰਦੇ ਹਨ ਮੈਂ ਆਪ ਜੀ ਨੂੰ ਬਹੁਤ ਬਹੁਤ ਇਸ ਦੀ ਵਧਾਈ ਦੇਣਾ ਹਾਂ ਆਓ ਅਖੀਰ

हर गुण गावे सहज सुभाय, प्यू दादे का खोल डिठा खजाना, ता मेरा मन पया निधाना। प्यू दादे का खोल डिठा खजाना, ता मेरा मन पया निधाना। वाहिगुरु जी का खालसा, वाहिगुरु जी की फतेह। मानयोग साध संगत जीओ, साहिब श्री गुरु अर्जुन देव जी महाराज दा पावन बचन साडे सन्मुख है। गुरदेव जी ने अपने इस बचन राही साडे नाल मिल के ते ए गल प्रगट कीती है कि भाई दुनिया दे अंदर संसार विच होर भी कीमती चीजां हन जो मनुख दे जीवन दी उसारी करदियां ने, पर मनुख दा आचार, मनुख दा आत्मक जीवन ओ जिस धन नाल उसरदा है ओ धन वाहिगुरु अकाल पुरख दी सिफत सलाह ए बाणी है। ते इस धन दी प्राप्ति सानू सारयां नू होई है, इसे करके गुरु साहिब ने शब्द दा आरंभ हम शब्द तों कीता है, जिदे विच समूह नू शामिल कीता है। कहिंदे ने हम धनवंत भागठ सच नाए, कि असी सारे जिहड़े जीव हां ना असी धनवान हो गए हां, भागां वाले हो गए हां उस सदा कायम रहण वाले वाहिगुरू दे नाम दी बरकत नाल। क्योंकि इस बाणी विचों सानू उहदी सिफत सलाह ते नाम जपण दी प्राप्ति हुंदी है। इसलिए कहिंदे ने हर गुण गावे हैं सहज सुभाए, कि असी अडोल अवस्था विच ऐसा सुभा बना के उस वाहिगुरु अकाल पुरख दे गुण इस बाणी दी राही गाउने आ। ते सतगुरु कहिंदे ने प्यू दादे का खोल डिठा खजाना, यह साडा पिता पुरखी खजाना है। इतिहास विच एक जिक्र है, साहिब श्री गुरु नानक देव जी महाराज ने भाई लैणे नूं गद्दी दित्ती ते पुत्रां नूं फिक्र पै गया कि यह जमीन जायदाद करतारपुर की आमदन ए साजो समान ਇਹ ਤੇ ਹੁਣ ਭਾਈ ਲੈਣੇ ਕੋਲ ਚਲਾ ਜਾਏਗਾ, ਸਾਡਾ ਕੀ ਬਣੇਗਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਸਚਰਜ ਕੌਤਕ ਕੀਤਾ ਤੇ ਭੁਲੇਖਾ ਕੱਢ ਦਿੱਤਾ। ਗੁਰੂ ਸਾਹਿਬ ਨੇ ਭਾਈ ਲਹਿਣਾ ਜੀ ਨੂੰ ਗੁਰੂ ਸਥਾਪਿਤ ਕਰਕੇ ਤੇ ਸਿਰਫ ਸ਼ਬਦਾਂ ਦੀ ਪੋਥੀ ਦੇ ਦਿੱਤੀ, ਬਾਣੀ ਦੇ ਦਿੱਤੀ ਤੇ ਤੋਰ ਦਿੱਤਾ ਖਡੂਰ ਨੂੰ। ਪੁਰਾਤਨ ਲਿਖਤਾਂ ਵਿਚ ਦਰਜ ਹੈ ਕਿ ਤਬ ਬਾਬਾ ਨਾਨਕ ਆਪਣਾ ਖਜ਼ਾਨਾ ਗੁਰੂ ਅੰਗਦ ਕੈ ਹਵਾਲੇ ਕੀਤਾ। ਕਿਹੜਾ ਖਜ਼ਾਨਾ ਸੀ? ਜਿਹੜਾ ਪੁੱਤਰ ਮੰਗਦੇ ਸੀ ਉਹ ਨਹੀਂ, ਇਹ ਰੱਬੀ ਗੁਣਾਂ ਦਾ ਖਜ਼ਾਨਾ, ਬਾਣੀ ਸਿਫਤ ਸਲਾਹ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਭਾਈ ਲੈਣੇ ਨੂੰ ਦਿੱਤੀ। ਪੁੱਤਰਾਂ ਦੀ ਨਜ਼ਰ ਜ਼ਮੀਨ ਜਾਇਦਾਦ ਅਮੀਰੀ ਦੇ ਹੋਰ ਸਾਜੋ ਸਮਾਨਾਂ ਉੱਤੇ ਟਿੱਕੀ ਹੋਈ ਹੈ, ਲੇਕਿਨ ਲਹਿਣੇ ਦੀ ਨਜ਼ਰ ਸਤਿਗੁਰੂ ਸੱਚੇ ਪਾਤਸ਼ਾਹ ਦੇ ਇਸ ਆਤਮਕ ਖਜ਼ਾਨੇ ਵੱਲ ਹੈ। ਅਸੀਂ ਵੀ ਕੋਸ਼ਿਸ਼ ਕਰੀਏ ਕਿ ਇਸ ਖਜ਼ਾਨੇ ਵਿਚ ਆਪਣੇ ਆਪ ਨੂੰ ਜੋੜ ਸਕੀਏ, ਆਪਣੀ ਸੁਰਤ ਇਹਦੇ ਵਿਚ ਲਾ ਸਕੀਏ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਭਾਈ ਸਾਡਾ ਪਿਓ ਦਾਦੇ ਦਾ ਖਜ਼ਾਨਾ ਹੈ, ਇਹ ਗੁਰੂਆਂ ਦੀ ਬਖਸ਼ਿਸ਼ ਤੇ ਰਹਿਮਤ ਹੈ। ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ। ਕਹਿੰਦੇ ਨੇ ਫਿਰ ਤੇ ਮੇਰੇ ਮਨ ਵਿਚ ਖਜ਼ਾਨਾ ਹੀ ਖਜ਼ਾਨਾ, ਨਾਮ ਧਨ ਦੌਲਤ ਅਮੀਰੀ ਆ ਗਈ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ। ਝਾਤੀ ਮਾਰ ਕੇ ਵੇਖਿਆ ਹੈ ਕੀਮਤੀ ਰਤਨ ਹੀਰੇ ਜਵਾਹਰਾਤ ਜਿਨ੍ਹਾਂ ਦਾ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ। ਐਸਾ ਧਨ ਹੈ, ਐਸੇ ਪਦਾਰਥ ਨੇ ਕਿ ਇਹ ਕਦੇ ਖੁੱਟ ਨਹੀਂ ਸਕਦੇ। ਤੇ ਸਤਿਗੁਰੂ ਕਹਿੰਦੇ ਨੇ ਖਾਵੇ ਖਰਚੈ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਹੋ ਜਾਈ। ਕਹਿੰਦੇ ਨੇ ਹੇ ਭਾਈ ਆਓ ਰਲ ਮਿਲ ਕੇ ਖਾਈਏ ਤੇ ਖਰਚੀਏ। ਜਦੋਂ ਖਾਂਦੇ ਆ ਖਰਚਦੇ ਆ ਇਸ ਨੂੰ ਤੇ ਫਿਰ ਇਹਦੇ ਵਿਚ ਕੋਈ ਤੋਟ ਨਹੀਂ ਆਉਂਦੀ। ਫਿਕਰ ਨਾ ਕਰਿਓ ਵੀ ਵਰਤ ਲਿਆ ਧਨ ਤੇ ਪਿੱਛੇ ਬਣੇਗਾ ਕਿ ਨਹੀਂ, ਇਹ ਖਤਮ ਹੋਣ ਵਾਲਾ ਧਨ ਨਹੀਂ ਹੈ। ਬਹੁਤੀ ਵਾਰੀ ਅਸੀਂ ਇਹ ਪੰਕਤੀ ਇਉਂ ਵੀ ਪੜ ਦਿੰਦੇ ਹਾਂ ਵੀ ਖਾਵੋ ਖਰਚੋ ਰਲ ਮਿਲ ਭਾਈ, ਅਸਲ ਵਿਚ ਗੱਲ ਨਹੀਂ ਹੈ। ਖਾਵੇ ਖਰਚਾ ਵੀ ਨਹੀਂ, ਖਾਵੋ ਖਰਚੋ ਵੀ ਨਹੀਂ,
ਇਹ ਕਿਰਿਆ ਹੈ ਉੱਤਮ ਪੁਰਖ ਬਹੁ ਵਚਨ ਦੀ, ਮੱਧਮ ਪੁਰਖ ਉੱਤਮ ਪੁਰਖ ਬਹੁ ਵਚਨ ਦੀ ਕਿਰਿਆ ਹੈ। ਔਰ ਇਹਦਾ ਜੋੜ ਹਮੇਸ਼ਾ ਖੱਖੇ ਨੂੰ ਕੰਨਾ ਵਾਹ ਵਾਹ ਹਾਹ ਮੁਕਤਾ ਆਏਗਾ। ਜਦੋਂ ਇਹੋ ਕਿਰਿਆ ਮੱਧਮ ਪੁਰਖ ਬਹੁ ਵਚਨ ਚਲੀ ਜਾਏਗੀ ਉਦੋਂ ਆਏਗਾ ਗਾਂਵ ਹੈ ਤੋਹਨੋ ਪੌਣ ਪਾਣੀ ਬੈਸੰਤਰਾਹੇ ਨੂੰ ਸਹਿਰੀ ਪੈ ਜਾਏਗੀ। ਔਰ ਇਹਦਾ ਉਚਾਰਣ ਅਨੁਨਾਸਕ ਹੋਏਗਾ, ਬਿੰਦੀ ਲਾ ਕੇ ਕਰਨਾ ਪਏਗਾ, ਨਹੀਂ ਤੇ ਪਾਠ ਅਸ਼ੁੱਧ ਹੋਏਗਾ ਤੇ ਅਰਥ ਅਸ਼ੁੱਧ ਹੋ ਜਾਣਗੇ। ਪੁਰਾਤਨ ਲਿਖਤਾਂ ਰਾਹੀਂ ਔਰ ਵਿਦਵਾਨਾਂ ਦੇ ਖੋਜ ਕੀਤੇ ਹੋਏ ਪੱਤਰਾਂ ਰਾਹੀਂ ਇਹ ਗੱਲਾਂ ਸਪਸ਼ਟ ਹੁੰਦੀਆਂ ਨੇ ਕਿ ਇਸ ਬਾਣੀ ਦੇ ਪ੍ਰੋਨੈਂਸੀਏਸ਼ਨ ਵਾਸਤੇ ਕਿਹਨਾਂ ਚੀਜ਼ਾਂ ਦਾ ਸਾਨੂੰ ਧਿਆਨ ਰੱਖਣਾ ਪਏਗਾ। ਭਾਈ ਮਨੀ ਸਿੰਘ ਜੀ ਨੇ, ਭਾਈ ਸੰਤੋਖ ਸਿੰਘ ਜੀ ਨੇ ਤੇ ਹੋਰ ਪੁਰਾਤਨ ਵਿਦਵਾਨਾਂ ਨੇ ਇਹਨਾਂ ਚੀਜ਼ਾਂ ਵੱਲ ਸੰਕੇਤ ਦਿੱਤੇ ਨੇ ਔਰ ਪੁਰਾਣੀਆਂ ਲਿਖਤਾਂ ਵਿਚ ਇਹ ਗੱਲਾਂ ਮੌਜੂਦ ਨੇ, ਲੇਕਿਨ ਅਸੀਂ ਇੰਨੇ ਬੇਧਿਆਨ ਹੋ ਕੇ ਇਸ ਬਾਣੀ ਨੂੰ ਪੜ੍ਹਦੇ ਹਾਂ ਕਿ ਅਸੀਂ ਅਸਲ ਤਹਿ ਤੱਕ ਪਹੁੰਚ ਨਹੀਂ ਸਕਦੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਰਤਨ ਲਾਲ ਜਾਂ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਖੂਟ ਅਤੋਲ, ਖਾਵੇ ਖਰਚੇ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਹਿ ਰੜਾਏ। ਇਸ ਖਜ਼ਾਨੇ ਵਿਚ ਉਹਦੀ ਸਾਂਝ ਪਏਗੀ, ਉਹਦੇ ਸੰਸਕਾਰ ਮਸਤਕ ਲੇਖ ਵਾਹਿਗੁਰੂ ਅਕਾਲ ਪੁਰਖ ਵੱਲੋਂ ਲਿਖੇ ਜਾਣਗੇ, ਜਿਹੜਾ ਇਹਦੇ ਨਾਲ ਜੁੜ ਕੇ ਕੀਰਤਨ ਦੁਆਰਾ ਬਾਣੀ ਦੁਆਰਾ ਇਹਦੇ ਚੋਂ ਆਤਮਕ ਰਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੇਗਾ। ਲੇਕਿਨ ਹੁੰਦਾ ਕੀ ਹੈ, ਕੀਰਤਨ ਕਰਦੇ ਹਾਂ, ਪਾਠ ਕਰਦੇ ਹਾਂ ਤੇ ਧਿਆਨ ਸਾਡਾ ਕਿਸੇ ਹੋਰ ਕਰਮ ਵਿਚ ਚਲਾ ਜਾਂਦਾ, ਧਿਆਨ ਉਥੇ ਨਹੀਂ ਰਹਿੰਦਾ। ਅਸੀਂ ਕੀਰਤਨ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਪਾਠ ਕਰਦੇ ਹਾਂ, ਵੀ ਨਾਲ ਨਾਲ ਕੋਈ ਹੋਰ ਕੰਮ ਵੀ ਕਰਨਾ ਚਾਹੁੰਦੇ ਹਾਂ, ਮਾਫ਼ ਕਰਨਾ ਮੈਨੂੰ, ਹੋਰ ਕੰਮ ਕਰਦੇ ਹਾਂ, ਬਾਣੀ ਚਿੱਤ ਆਵੇ, ਪਰਮਾਤਮਾ ਚਿੱਤ ਆਵੇ ਤੇ ਸਫਲ ਹੈ। ਲੇਕਿਨ ਬਾਣੀ ਪੜ੍ਹਦੇ ਹਾਂ, ਕੋਈ ਹੋਰ ਕੰਮ ਚਿੱਤ ਆਵੇ ਤੇ ਗੱਲ ਖਰਾਬ ਹੈ। ਪਰ ਅਸੀਂ ਸੋਚਦੇ ਨਹੀਂ, ਅਸੀਂ ਹੋਰ ਕੋਈ ਧਰਮ ਕਰਮ ਵੀ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਤੇ ਅਸੀਂ ਸਮਝਦੇ ਹਾਂ ਵੀ ਫਿਰ ਦੁਬਧਾ ਪੈ ਜਾਂਦੀ ਹੈ ਤੇ ਮਾਨਸਿਕ ਬਿਰਤੀ ਉਦਾਗਰ ਨਹੀਂ ਹੁੰਦੀ, ਅਸੀਂ ਮਨੋਵਿਗਿਆਨ ਦੀ ਗੱਲ ਨੂੰ ਵੀ ਨਹੀਂ ਸਮਝਦੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਕਿ ਇਸ ਬਾਣੀ ਨੂੰ ਚਿੱਤ ਲਾ ਕੇ ਧਿਆਨ ਨਾਲ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਸਤਿਗੁਰੂ ਸਾਫ਼ ਕਹਿੰਦੇ ਨੇ, ਕਹਿੰਦੇ ਨੇ ਇਹ ਬਾਣੀ ਜੋ ਜੀਓ ਜਾਣੈ ਤਿਸ ਅੰਤਰ ਰਵੈ ਹਰ ਨਾਮਾ, ਉਹਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਦੀ ਯਾਦ ਵਸੇਗੀ। ਸਤਿਗੁਰੂ ਗੁਰੂ ਅਰਜਨ ਸਾਹਿਬ ਦੇ ਇਤਿਹਾਸ ਵਿਚ ਇਕ ਚਰਚਾ ਹੈ, ਇਕ ਵਾਰੀ ਸਿੱਖਾਂ ਨੇ ਸਵਾਲ ਕਰ ਦਿੱਤਾ, ਆਖਣ ਲੱਗੇ ਗਰੀਬ ਨਿਵਾਜ ਕੁਝ ਲੋਕ ਇਸ ਬਾਣੀ ਨੂੰ ਆਪਣਾ ਧੰਦਾ ਸਮਝ ਕੇ, ਸੰਸਾਰਕ ਆਮਦਨ ਦਾ ਵਸੀਲਾ ਸਮਝ ਕੇ ਵਰਤ ਰਹੇ ਨੇ ਤੇ ਇਹ ਬਣੇਗਾ ਕੀ? ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਣੀ ਦਾ ਕੁਝ ਨਹੀਂ ਵਿਗੜਨਾ, ਪਰ ਉਹਨਾਂ ਬੰਦਿਆਂ ਦਾ ਮਨੋਰਥ ਗਲਤ ਹੈ। ਇਸ ਬਾਣੀ ਤੋਂ ਜੋ ਕੁਝ ਮਿਲਣਾ ਉਹ ਉਨ੍ਹਾਂ ਨੂੰ ਨਹੀਂ ਮਿਲੇਗਾ। ਉਨ੍ਹਾਂ ਫਿਰ ਉੱਥੇ ਇਕ ਮਿਸਾਲ ਦਿੱਤੀ ਬੜੀ ਵਧੀਆ। ਸਤਿਗੁਰੂ ਕਹਿਣ ਲੱਗੇ, ਸੱਪ ਹੁੰਦਾ ਤੇ ਸੱਪ ਕੋਲ ਮਣੀ ਵੀ ਹੁੰਦੀ ਹੈ। ਕਈ ਸੱਪ ਇਹੋ ਜਿਹੇ ਨੇ ਜਿਹੜੇ ਕੀਮਤੀ ਖਜ਼ਾਨਿਆਂ ਤੇ ਵਲ ਪਾ ਕੇ ਬਹਿੰਦੇ ਨੇ, ਕੀਮਤੀ ਮਣੀਆਂ ਹੀਰੇ ਜਵਾਹਰਾਤ ਦੇ ਮਾਲਕ ਬਣਦੇ ਨੇ ਤੇ ਉਨ੍ਹਾਂ ਵਿਚ ਚਮਕ ਵੀ ਹੁੰਦੀ ਹੈ, ਰੋਸ਼ਨੀ ਵੀ ਹੁੰਦੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿਣ ਲੱਗੇ, ਦੇਖੋ ਸੱਪ ਕੀਮਤੀ ਮਣੀ ਨੂੰ ਰੱਖ ਕੇ ਤੇ ਕਿਸੇ ਬਾਜ਼ਾਰ ਵਿਚ ਨਹੀਂ ਜਾਂਦਾ, ਉਹਦੀ ਕੀਮਤ ਨਹੀਂ ਪਾਉਂਦਾ, ਉਹਦੇ ਨਾਲ ਉਸਨੇ ਮਹਿਲ ਨਹੀਂ ਉਸਾਰਨੇ ਹੁੰਦੇ ਤੇ ਨਾ ਕੋਈ ਬਿਜ਼ਨਸ ਕਰਨਾ ਹੁੰਦਾ, ਬਲਕਿ ਉਹ ਕੀ ਕਰਦਾ, ਰਾਤ ਦੇ ਹਨੇਰੇ ਵਿਚ ਉਸ ਮਣੀ ਨੂੰ ਬਾਹਰ ਕੱਢਦਾ, ਛੁਪਾ ਕੇ ਰੱਖੀ ਹੋਈ ਹੈ, ਰਾਤ ਦੇ ਹਨੇਰੇ ਵਿਚ ਬਾਹਰ ਕੱਢਦਾ ਤੇ ਜਦੋਂ ਰੋਸ਼ਨੀ ਹੋਵੇ, ਰੋਸ਼ਨੀ ਉੱਤੇ ਸੁਭਾਏ ਕੀੜਿਆਂ ਪਤੰਗਿਆਂ ਦਾ ਆਉਣਾ, ਉਹ ਰੋਸ਼ਨੀ ਵੇਖ ਕੇ ਆਉਂਦੇ ਨੇ ਤੇ ਨਤੀਜਾ ਕੀ ਹੁੰਦਾ, ਉਹ ਸੱਪ ਉਨ੍ਹਾਂ ਕੀੜਿਆਂ ਪਤੰਗਿਆਂ ਨੂੰ ਖਾਂਦਾ। ਉਹ ਮਣੀ ਤੋਂ ਸਿਰਫ ਇਹੀ ਕੰਮ ਲੈਂਦਾ, ਉਸ ਨੂੰ ਮਣੀ ਦੀ ਕੀਮਤ ਨਾਲ ਕੋਈ ਵਾਸਤਾ ਨਹੀਂ, ਉਹਨੂੰ ਆਪਣੀ ਖੁਰਾਕ ਕੀੜੇ ਪਤੰਗੇ ਚਾਹੀਦੇ ਨੇ, ਇਸ ਕਰਕੇ ਮਣੀ ਸਾਂਭ ਕੇ ਰੱਖੀ ਹੋਈ ਹੈ। ਮੈਨੂੰ ਖਿਮਾ ਕਰਨਾ, ਕਿਤੇ ਅਸੀਂ ਬਾਣੀ ਨਾਲ ਇੱਦਾਂ ਤੇ ਨਹੀਂ ਵਰਤ ਰਹੇ ਵੀ ਸਾਨੂੰ ਆਪਣੇ ਬਿਜ਼ਨਸ ਲਈ, ਆਪਣੇ ਧੰਦੇ ਲਈ, ਆਪਣੀ ਪ੍ਰਭਤਾ ਲਈ, ਆਪਣੀ ਵਡਿਆਈ ਵਾਸਤੇ ਇਸ ਬਾਣੀ ਦੀ ਲੋੜ ਹੈ ਤੇ ਅਸੀਂ ਇਹਨੂੰ ਅੱਗੇ ਕਰਕੇ ਆਪਣੀ ਪ੍ਰਭਤਾ ਬਣਾਈ ਜਾਂਦੇ ਹਾਂ? ਨਹੀਂ, ਇਸ ਬਾਣੀ ਨੂੰ ਵਰਤੀਏ ਆਪਣੇ ਆਤਮਕ ਵਿਕਾਸ ਲਈ, ਆਪਣੀ ਆਤਮਕ ਉੱਨਤੀ ਵਾਸਤੇ ਬਾਣੀ ਪੜ੍ਹੀਏ, ਨਿਤ ਝਾਤੀ ਮਾਰੀਏ, ਕਿੰਨੀ ਨਿਮਰਤਾ ਆਈ ਹੈ, ਕਿਤਨੀ ਸੇਵਾ ਆਈ ਹੈ, ਕਿਤਨਾ ਪਿਆਰ ਆਇਆ ਹੈ, ਕਿਤਨੀ ਮਨੁੱਖਤਾ ਨਾਲ ਹਮਦਰਦੀ ਪੈਦਾ ਹੋਈ ਹੈ। ਜੇ ਇਹ ਗੱਲਾਂ ਇਸ ਬਾਣੀ ਨਾਲ ਸਾਡੇ ਅੰਦਰ ਪ੍ਰਵੇਸ਼ ਨਹੀਂ ਕਰਦੀਆਂ ਤੇ ਅਸੀਂ, ਮਾਫ ਕਰਨਾ, ਭਾਵੇਂ ਗਿਆਨੀ, ਭਾਵੇਂ ਰਾਗੀ, ਭਾਵੇਂ ਪ੍ਰਬੰਧਕ, ਭਾਵੇਂ ਸਧਾਰਨ ਮਨੁੱਖ, ਕੋਈ ਸੰਤ ਸਾਧ ਕੁਝ ਵੀ ਹਾਂ, ਅਸੀਂ ਧੰਦੇ 'ਚ ਫਸੇ ਹੋਏ ਲੋਕ ਹਾਂ, ਅਸੀਂ ਉੱਚੇ ਨਹੀਂ ਉੱਠ ਸਕਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਖਜ਼ਾਨਾ ਹੈ,
याद रखना असी ते कहने शब्द साडा गुरु है, एदे विच कोई शक भी नहीं, बाणी गुरु है, लेकिन जो बाणी बोली जाती है बाणी उचारण हुंदी है ते असी कदे भरोसा ही नहीं करते कि गुरु बोलता है। जो भरोसा सी ते उदों ये ताड़ना सी कि बाणी पढ़दिया पाठ करदिया कीर्तन करदिया कोई होर विहार अगर संगत विच कोई करेगा तो सतसंगत में बात चलावै सो तनखाइया बड़ो कहावै, पर सानू परवाह ही नहीं, असी तनखाइए रोज बनते जाने हैं, होर कर्म नाल करदे हां, जिहड़े कोशिश करनी चाहीदी असी ना करिए, यतन करिए, क्योंकि यह गुरु बोलता है। मत समझना कोई ज्ञानी बोलता है, कोई प्रचारक बोलता है, कोई पाठी बोलता है, कोई कीर्तनकार बोलता है, असी इसे भुलेखे विच उलझ जाने हां। ये गुरु के बचन हन ते इन्हां नूं गुरु का फुरमान गुरु का हुक्म समझ के ही सरवण करना चाहिए, ना नाल बोलण दी लोड़ है, सिर्फ सुनो ध्यान रखो ताकि असी इस बाणी विच अपने आप नूं जोड़ सकीए, यतन कर सकीए एक सुरता नाल। जे बोलना है तो इतनी धीमी आवाज विच बोलण दी कोशिश करिए कोई डिस्टर्बेंस पैदा ना होवे ते मन जिहड़ा है वह बाणी नाल एकाग्र हुंदा जावे। याद रखना साडे वास्ते ते एक कीमती धन है, लेकिन कदे दुनिया दे विद्वानां दी गल पढ़ो। प्रोफेसर टाइनवी ने एक गल कही है, वह कहिंदा जदों संसार दे धर्मां दी धार्मिक आवाज एक थां ते बोलेगी तां इस बाणी दी धुन सब तों उच्ची होएगी, इस बाणी दी आवाज सब तों बुलंद होवेगी। इह गल ते उसने बहुत साल पहलों कही सी, पर दास नूं ते जिन्हां लोकां नूं इस गल नाल वास्ता है, वड्डियां वड्डियां कन्वेंशनां ते कानफ्रेंसां विच जिथे सारे धर्मां दी गल हुंदी है उथे पता लगता है बाणी कितनी उची है, इहदा ज्ञान कितना सर्वश्रेष्ठ है, लेकिन असी इस दी महत्ता नूं अपने तौर ते समझण दी कोशिश नहीं करते। सतगुरु सच्चे पातशाह ने सानू एक खजाना दिता है, एक कीमती धन दिता है, ते जेड़े बंदे इस सरमाए नाल अपने आप नूं जोड़न दी कोशिश करदे ने भाई, ਉਹ ਇਸ ਆਤਮਕ ਖਜ਼ਾਨੇ ਦੇ ਭਾਈਵਾਲ ਬਣਦੇ ਨੇ ਤੇ ਉਨ੍ਹਾਂ ਅੰਦਰ ਆਤਮਕ ਗੁਣਾਂ ਦਾ ਵਿਕਾਸ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਇਸ ਬਾਣੀ ਦੀ ਰਾਹੀਂ ਸਾਨੂੰ ਭਗਤੀ ਦਿੱਤੀ ਹੈ, ਸਾਨੂੰ ਗਿਆਨ ਦਿੱਤਾ ਹੈ, ਸਾਨੂੰ ਐਸੀ ਮਤ ਦਿੱਤੀ ਹੈ ਕਿ ਇਸ ਮਤ ਦੇ ਹੁੰਦਿਆਂ ਸਾਨੂੰ ਕਿਸੇ ਹੋਰ ਦੇ ਧਾਰੀ ਗੁਰੂ ਦੀ, ਕਿਸੇ ਹੋਰ ਵਿਸ਼ੇਸ਼ ਆਗੂ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਇਸੇ ਕਰਕੇ ਸਤਿਗੁਰੂ ਕਹਿੰਦੇ ਨੇ ਬਾਣੀ ਗੁਰੂ, ਗੁਰੂ ਹੈ ਬਾਣੀ, ਵਿਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ। ਔਰ ਲੋਕ ਜਿਨ੍ਹਾਂ ਨੂੰ ਅਸੀਂ ਕਦੇ ਕਦੇ ਗੁਰੂ ਕਹਿੰਦੇ ਹਾਂ ਉਹ ਵੀ ਤਾਂ ਇਸ ਬਾਣੀ ਵਿਚੋਂ ਹੀ ਪੜ੍ਹ ਕੇ ਸਮਝ ਕੇ ਕੋਈ ਗੱਲ ਤੁਹਾਡੇ ਨਾਲ ਸਾਂਝੀ ਕਰਦੇ ਨੇ, ਆਪਣਾ ਅਨੁਭਵ ਤੇ ਉਨ੍ਹਾਂ ਕੋਲ ਵੀ ਹੈ ਨਹੀਂ, ਪਰ ਸਾਨੂੰ ਭੁਲੇਖਾ ਪੈ ਜਾਂਦਾ, ਅਸੀਂ ਇਸ ਭੁਲੇਖੇ ਦੇ ਸ਼ਿਕਾਰ ਹੋ ਜਾਂਦੇ ਹਾਂ। ਗੁਰੂ ਸਾਹਿਬ ਨੇ ਸਾਡੇ ਤੇ ਕਿਰਪਾ ਕੀਤੀ ਹੈ ਤੇ ਇਹ ਕੀਮਤੀ ਸਰਮਾਇਆ ਸਾਨੂੰ ਦਿੱਤਾ ਹੈ ਤੇ ਅਸਾਂ ਕੋਸ਼ਿਸ਼ ਕਰਨੀ ਹੈ, ਯਤਨ ਕਰਨਾ ਹੈ ਕਿ ਇਸ ਬਾਣੀ ਨੂੰ ਆਪਣਾ ਆਤਮਕ ਖਜ਼ਾਨਾ ਸਮਝ ਕੇ, ਦੂਜਿਆਂ ਦਾ ਨਹੀਂ ਸਾਰੀ ਮਨੁੱਖਤਾ ਦਾ, ਤੇ ਉਸ ਮਨੁੱਖਤਾ ਦੀ ਲਾਈਨ ਵਿਚ ਅਸੀਂ ਵੀ ਖਲੋਤੇ ਹਾਂ, ਇਹਨੂੰ ਆਪਣਾ ਧਨ ਸਮਝ ਕੇ ਤੇ ਇਹਦੇ ਨਾਲ ਵਰਤਣ ਦੀ ਕੋਸ਼ਿਸ਼ ਕਰਨੀ ਹੈ, ਵੱਧ ਤੋਂ ਵੱਧ ਇਹਨੂੰ ਆਪਣੀ ਜ਼ਿੰਦਗੀ ਦਾ ਸਰਮਾਇਆ ਬਣਾ ਕੇ ਤੇ ਜੀਵਨ ਨੂੰ ਉੱਚਾ ਸੁੱਚਾ ਤੇ ਪਵਿੱਤਰ ਬਣਾਉਣਾ। ਜਿਸ ਤਰ੍ਹਾਂ ਭਾਈ ਦੁਨੀਆਂ ਦੀ ਦੌਲਤ ਉੱਤੇ ਅਸੀਂ ਮਾਣ ਕਰਦੇ ਹਾਂ ਨਾ, ਤੇ ਸਾਨੂੰ ਬਹੁਤ ਕੁਝ ਲੱਭਦਾ, ਸਾਡੀ ਦੁਨੀਆਂ ਮਿਲਦੀ ਹੈ ਸਾਨੂੰ, ਇਸੇ ਤਰ੍ਹਾਂ ਜੇ ਅਸੀਂ ਇਸ ਬਾਣੀ ਦੇ ਆਤਮਕ ਖਜ਼ਾਨੇ ਤੇ ਮਾਣ ਕਰਾਂਗੇ ਤਾਂ ਮੈਨੂੰ ਖਿਮਾ ਕਰਨਾ, ਸਾਡਾ ਆਤਮਕ ਜੀਵਨ ਬਹੁਤ ਉੱਚਾ ਸੁੱਚਾ ਤੇ ਪਵਿੱਤਰ ਹੋਏਗਾ, ਰੱਬੀ ਗੁਣਾਂ ਨਾਲ ਭਰਪੂਰ ਹੋਵੇਗਾ। ਉਹ ਗੁਣ ਜੋ ਇਸ ਬਾਣੀ ਦੇ ਅੰਦਰ ਹਨ ਉਹ ਸਾਡੇ ਅੰਦਰ ਪ੍ਰਵੇਸ਼ ਕਰਨਗੇ ਤੇ ਸਾਡੇ ਭਾਗ ਚੰਗੇ ਹੋਣਗੇ। ਸਤਿਗੁਰੂ ਕਹਿੰਦੇ ਨੇ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੋ ਏਦ ਖਜ਼ਾਨੇ ਲਿਆ ਰਲਾਏ। ਇਹਨੇ ਕੱਖਰ ਕਹਿਣ ਦਾ ਸੁਭਾਗ ਅਵਸਰ ਪ੍ਰਾਪਤ ਹੋਇਆ ਸੀ। ਹੋਈਆਂ ਭੁੱਲਾਂ ਤੋਂ ਖਿਮਾ ਦਾ ਯਾਚਕ ਹਾਂ। ਵਾਹਿਗੁਰੂ ਜੀ।

समाधि लगा के बैठे। अमृत वेला है, सारी कुदरत विस्मय।

ਦੱਸਣਾ ਖਾਲੀ ਨਾ ਰਹੇ ਸਾਰੇ ਮਾਲਕ ਦੇ ਦਰ ਤੇ ਹਾਜ਼ਰੀਆਂ ਲੱਗੀ ਬਾਬਾ ਜੀ ਬਚਨ ਕਰਦੇ ਸਨ ਜਿਹੜਾ ਗੁਰੂ ਨਾਨਕ ਦੇ ਦਰੋਂ ਖਾਲੀ ਚਲਾ ਜਾਏਗਾ ਉਹ ਸਾਰਾ ਖਾਲੀ ਰਹੇਗਾ ਆਓ ਚੋਰੀਓ ਕਰੋ ਤੇ ਸਾਰੇ ਹਾਜ਼ਰੀਆਂ ਕੀਰਤਨ ਹੋ ਰਹੇ ਕੀਰਤਨ ਦੇ ਪਿਆਰ ਵਾਲੇ ਕੀਰਤਨ ਰਿਕਾਰਡ ਕਰ ਰਹੇ ਟੇਪਾਂ ਲੱਗੀ ਕੁਝ ਬੁੱਧੀ ਅਨੁਸਾਰ ਜੋ ਸੇਵਕ ਬੋਲੀ ਜਾਂਦਾ ਹੈ ਉਹ ਰਿਕਾਰਡ ਹੋਈ ਜਾਂਦਾ ਇਹ ਤਾਂ ਛੋਟੀ ਟੇਪ ਹੈ ਗੁਰੂ ਨਾਨਕ ਪਾਤਸ਼ਾਹ ਦੇ ਦਰਬਾਰ ਵਿਚ ਵੀ ਵੱਡੀ ਸਾਰੀ ਟੇਪ ਲੱਗੀ ਹੋਈ ਹੈ ਜੋ ਵੀ ਗੁਰੂ ਕੁਮਾਰੀ ਭਾਈ ਇੱਥੇ ਆਉਂਦਾ ਹੈ ਜਿਸ ਭਾਵਨਾ ਨਾਲ ਆਉਂਦਾ ਹੈ ਉਹ ਰਿਕਾਰਡ ਹੋਇਆ ਜਾਂਦਾ ਹੈ ਇੱਥੋਂ ਦੇ ਬਦਲੇ

0: ਸਭ ਤੋਂ ਵੱਡਾ ਸਤਿਗੁਰੂ।
1: ਸਤਿਗੁਰੂ ਨਾਨਕ ਸਾਰਿਆਂ ਤੋਂ ਵੱਡਾ ਕਿਉਂ ਹੈ? ਇਸ ਵਾਸਤੇ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਾਰਿਆਂ ਨਾਲ, ਹਿੰਦੂ ਮੁਸਲਮਾਨ ਸਾਰਿਆਂ ਨਾਲ ਪਿਆਰ ਕੀਤਾ ਤੇ ਸਾਰਿਆਂ ਦਾ ਭਲਾ ਮੰਨਿਆ। ਬਾਬੇ ਨੇ ਅਰਦਾਸ ਕੀਤੀ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ। ਫਿਰ ਜੇ ਗੁਰੂ ਨੂੰ ਵੱਡਾ ਕਵਾਂਗੇ ਤਾਂ ਬਖਸ਼ਿਸ਼ ਕੀ ਹੋਵੇਗੀ? ਬਾਬਾ ਈਸ਼ਵਰ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ ਕਿ ਭਾਈ ਜੇ ਤੁਸੀਂ ਗੁਰੂ ਨੂੰ ਵੱਡਾ ਕਹੋਗੇ ਗੁਰੂ ਤੁਹਾਨੂੰ ਵੱਡਾ ਬਣਾ ਦੇ। ਇਹ ਤਾਂ ਜਿਹਾ ਬੀਜੇ ਗੁਰੂ ਨਾਨਕ ਦੀਆਂ ਵਡਿਆਈਆਂ ਕਰਨ ਵਾਲਾ ਦੁਨੀਆਂ ਉਹਦੀਆਂ ਵਡਿਆਈਆਂ। ਇਸ ਵਾਸਤੇ ਗੁਰੂ ਦੀ ਵਡਿਆਈ ਕਰਨੀ, ਗੁਰੂ ਨੂੰ ਵੱਡਾ ਕਹਿਣਾ, ਇਹ ਨਹੀਂ ਵੀ ਸਾਡੇ ਕਹਿਣ ਨਾਲ ਉਹ ਹੋਰ ਵੱਡਾ ਹੋ ਜਾਏਗਾ। ਆਪਣੀ ਹੋਮੇ ਦੀ ਮਹਿਲ ਨੂੰ ਲਾਓ, ਪਰ ਦੁਨੀਆਦਾਰ ਨੂੰ ਜੇ ਵੱਡਾ ਕਹੀਏ ਤਾਂ ਉਹਦੇ ਅੰਦਰ ਹੋਮੇ ਵੱਧ ਜਾਂਦੀ। ਵਾਕਈ ਮੈਂ ਕੁਛ ਕਿਉਂਕਿ ਰੋਗ ਜੋ ਲੱਗਾ, ਗੰਗਾ ਰਾਮ ਨੇ ਕਿਹਾ ਕਿ ਮਹਾਂਪੁਰਸ਼ਾਂ ਨੂੰ ਕਰੋਂ ਦੇ ਜਾ ਕੇ ਮੈਂ ਕਿਹਾ ਚਲੇ ਜਾਓ, ਤੁਹਾਨੂੰ ਇੱਥੋਂ ਕੁਛ ਨਹੀਂ ਮਿਲੇਗਾ। ਨਾ ਬਾਈ ਪਿਆਰਿਆ, ਵਾਹਿਗੁਰੂ ਨੇ ਤੈਨੂੰ ਸਭ ਕੁਝ ਦਿੱਤਾ ਹੈ, ਵਾਹਿਗੁਰੂ ਦੇ ਨਾਂ ਤੇ ਮੰਗਦੇ। ਮੈਨੂੰ ਕ੍ਰੋਧ ਆ ਗਿਆ, ਮੈਂ ਅੰਦਰੋਂ ਹੰਟਰ ਚੁੱਕ ਲਿਆ ਤੇ ਦੇ ਦੋਸੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ, ਬੜਾ ਮਾਰ ਮਾਰ ਮਾਰ ਕੇ ਬੇਹੋਸ਼ ਕਰ। ਕ੍ਰੋਧ ਚੰਡਾਲ ਹੈ, ਕਾਮ ਕ੍ਰੋਧ ਤਨ ਵਸੇ ਚੰਡਾਲ। ਕੁਝ ਸਮੇਂ ਦੇ ਬਾਅਦ ਫਕੀਰ ਨੂੰ, ਮਹਾਂਪੁਰਸ਼ ਨੂੰ ਸੁਰਤ ਆਈ, ਉੱਠਿਆ, ਮੇਰੇ ਵੱਲ ਤੱਕਿਆ ਤੇ ਕੁਝ ਕਹਿਣ ਲੱਗਾ। ਕੀ ਕਹਿੰਦਾ? ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ। ਬੋਲਾ, ਫਕੀਰ ਜਾਤਾ ਹੂੰ, ਈਸ਼ਵਰ ਭਲਾ ਕਰੇ, ਕਿਉਂਕਿ ਫਕੀਰੋਂ ਕਾ ਯਹੀ ਧਰਮ ਹੈ ਸਭ ਕੋ ਸਭਾ ਕਰੇ। ਫਕੀਰ ਦਾ ਅਰਥ ਕੀ? ਬਾਬਾ ਆਨੰਦ ਸਿੰਘ ਜੀ ਮਹਾਰਾਜ ਆਪਣੇ ਪਵਿੱਤਰ ਰਚਨਾ ਤੋਂ ਫਕੀਰ ਦਾ ਅਰਥ ਕਰਦੇ, ਤਿੰਨ ਲਫ਼ਜ਼ ਹਨ ਫੱਫਾ ਕੱਕਾ ਰਾਰਾ, ਤਿੰਨ ਲਫ਼ਜ਼ ਹਨ ਫਕੀਰ ਬਣਨ ਵਾਸਤੇ। ਫਿਰ ਤਿੰਨਾਂ ਲਫ਼ਜ਼ਾਂ ਦਾ ਕੋਈ ਨਾ ਕੋਈ ਅਰਥ। ਫਕੀਰ ਕੌਣ ਹੈ? ਫੱਫਾ ਕਹਿੰਦਾ ਫਾਕਾ, ਆਖੋ ਸ੍ਰੀ ਵਾਹ, ਜੇ ਮਿਲ ਗਿਆ ਤਾਂ ਛੱਕ ਲਿਆ, ਜੇ ਨਹੀਂ ਮਿਲਿਆ ਤਾਂ ਮੈਂ ਸ਼ਰਾਬ ਨਹੀਂ ਦੇ, ਜਵੇ ਦੇ ਤਾਂ ਫੱਫਾ ਫਾਕਾ। ਤੇ ਕੱਕਾ ਕੀ ਕਹਿੰਦਾ ਹੈ? ਕਿਨਾਰਾ, ਦੁਨੀਆਂ ਤੋਂ ਕਿਨਾਰਾ। ਤੇ ਰਾਰਾ ਕਹਿੰਦਾ ਰਹਿਮ, ਆਖੋ ਸ੍ਰੀ ਰਹਿਮ। ਔਖੀ ਕਾਰ ਫਕੀਰਾਂ ਵਾਲੀ ਸੂਲੀ ਤੇ ਚੜ ਬਹਿਣਾ, ਗਲੀ ਗਲੀ ਦੀ ਪਿੱਛਿਆ ਮੰਗਣੀ, ਹਾਂਜੀ ਹਾਂਜੀ ਕਹਿਣਾ, ਨਹੀਂ ਕਿਸੇ ਨੂੰ ਮੰਦੀਆਂ ਕਹਿਣਾ, ਸਭ ਨੂੰ ਚੰਗੀਆਂ ਕਹਿਣਾ। ਫਿਰ ਸਾਈ ਲੋਕਾਂ ਇਹ ਗੁਣ ਫਕੀਰਾਂ ਤੇ ਜਿਉਂਦਿਆਂ ਮਰ ਰਹੇ। ਮੈਂ ਤਾਂ ਤੈਨੂੰ ਕੁਛ ਨੀ ਕਹਿੰਦਾ, ਪਰ ਜੋ ਕੁਛ ਤੋਂ ਬੀਜਿਆ ਹੈ ਨਾ ਉਹਦਾ ਫਲ ਤੈਨੂੰ ਜ਼ਰੂਰ ਮਿਲੇ। ਸਾਈਂ ਦਾ ਪਿਆਰਾ ਕਹਿ ਕੇ ਚਲਾ ਗਿਆ। ਫਿਰ ਥੋੜੇ ਦਿਨਾਂ ਦੇ ਬਾਅਦ ਹੀ ਮੈਨੂੰ ਘਾਟੇ ਪੈਣ ਲੱਗ ਗਏ, ਆਖੋ ਸ੍ਰੀ ਸੰਤਨ ਦੁੱਖ ਪਾਏ ਤੇ ਸੁਖ ਪਾਏ ਸਾਧਨ ਤੇ ਸੰਤਨ ਸੇਤੀ ਮੁਸ਼ਕਰੀ ਕੁਲ ਡੋਬਨ ਕੀ ਤਾਰ, 56 ਕਰੋੜ ਯਾਦਵ ਗਲੇ ਤੇ ਸਣੇ ਕ੍ਰਿਸ਼ਨ ਹੋਤਾ। ਇਹ ਸਾਕੀ ਤੁਸੀਂ ਜਾਣਦੇ ਦਰਬਾਰ ਸਾਰੀ ਕੀ।

ਸਾਕਾਮ ਸੇਵਾ ਵੀ ਕਦੇ ਜ਼ਾਇਆ ਨਹੀਂ ਜਾਂਦੀ ਜੋ ਗੁਰਮੁਖ ਤਨ ਮਨ ਧਨ ਨਾਲ ਗੁਰੂ ਕਰਦੀ ਸੇ। ਗੁਸਾਈ ਤੁਲਸੀ ਦਾਸ ਜੀ ਨੇ ਲਿਖਿਆ ਨਾ, ਤੁਲਸੀ ਦੇਰ ਨਾ ਕੀਜੀਏ ਭਜੀਏ ਨਾਮ ਸੁਜਾਣ, ਲੋਕ ਮਜੂਰੀ ਦੇਤ ਹੈ ਕਿਉਂ ਰਾਖੇ ਭਗਵਾਨ। ਕਿਸੇ ਬੰਦੇ ਦਾ ਕੰਮ ਕਰੀਏ ਵੀ ਮਜੂਰੀ ਦੇ ਤੇ ਰੱਬ ਕਿਵੇਂ ਰੱਖ ਲਏਗਾ, ਭਗਵਾਨ ਕਿਵੇਂ ਰੱਖੇਗਾ। ਬਾਣੀ ਚ ਲਿਖਿਆ ਜਾ ਕੇ ਸਿਮਰਨ ਸਭ ਕੁਝ ਪਾਈਏ ਤੇ ਬਿਰਤੀ ਕਿਸੇ ਦੀ। ਜਿਹੜਾ ਗੁਰਮੁਖ ਇੱਕ ਕਦਮ ਵੀ ਗੁਰੂ ਵੱਲ ਰੱਖਦਾ ਹੈ ਉਹਦਾ ਫਲ ਵੀ ਜ਼ਰੂਰ ਮਿਲਦਾ। ਬਾਬਾ ਜੀ ਤੋਂ ਬਚਨ ਕਰਦੇ ਸਨ ਜੇ ਗੁਰੂ ਦੇ ਪਿਆਰ ਦਾ ਫੁਰਨਾ ਹੀ ਬਣਾ ਲਈਏ ਨਾ ਤਾਂ ਉਹਦੀ ਵੀ ਉਹਦੇ ਬਦਲ ਵੀ ਬਖਸ਼ ਚੰਗਾ ਰਾਮਾ ਉਹਨੇ ਤੇਰੀ ਮਰਜ਼ੀ ਕਿਹੜੀ ਸੇਵਾ ਕਰਨਾ ਚਾਹੁੰਦੇ। ਸੋਚਣ ਲੱਗ ਗਿਆ ਅਠਿਆਨੀ ਰੋਜ਼ ਵਾਲੀ ਸੇਵਾ ਕਰ, ਪਰ ਜਿਹਨੇ ਲੱਖਾਂ ਗਿਣੇ ਉਹਨਾਂ ਦੇ ਵਾਸਤੇ ਅਖਾਲੀ ਕੀ ਚੀਜ਼। ਖਿਆਲ ਆਇਆ ਚਲੋ ਮਨਾ ਨਿਸਕਾਮ ਸੇਵਾ ਕਰ, ਸਿੱਧਾ ਲੰਗਰ ਚ ਆ ਗਿਆ। ਗੰਗਾ ਰਾਮ ਲਾਹੌਰ ਦੇ ਰਹਿਣ ਵਾਲਾ ਹੈ ਸੇਠ, ਅੱਜ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਲੰਗਰ ਜੂਠੇ ਪਾਂਡੇ ਪਿਆ ਮਾਰੀ ਸੇਵਾ ਕਰਦੇ ਆ। ਇੱਕ ਮਹੀਨਾ ਬੀਤ ਗਿਆ, ਦੋ ਮਹੀਨੇ, ਤਿੰਨ ਮਹੀਨੇ, ਪਰ ਕਦੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆ ਕੇ ਨਹੀਂ ਪੁੱਛਿਆ ਤੂੰ ਕੌਣ ਹੈ, ਕੀ ਸੇਵਾ ਕਰਦਾ, ਕਿਸ ਵਾਸਤੇ ਕਰ। ਪਰ ਗੰਗਾ ਰਾਮ ਮਨ ਨੂੰ ਸਮਝਾਉਂਦਾ, ਮਨ ਗੁਰੂ ਅੰਤਰ ਜਾਮੀ ਤੂੰ ਲਗਾ ਰਹਿ, ਜੇ ਗੁਰੂ ਘਰ ਦੀ ਸੇਵਾ ਮਿਲੀ ਹੈ ਤਾਂ ਤੂੰ ਕਰੀ। ਗੰਗਾ ਰਾਮ ਨਾਲੇ ਜੂਠੇ ਭਾਂਡੇ ਮਾਂਜਦਾ ਰਹਿੰਦਾ ਹੈ ਤੇ ਨਾਲੇ ਫੜਦਾ ਰਹਿੰਦਾ।

ਸੇਵਾ। ਬਾਬਾ ਜੀ ਬਚਨ ਕਰਦੇ ਸਨ, ਕਰ ਸੇਵਾ ਤੇ ਖਾ ਮੇਰਾ, ਕਰ ਮਜ਼ੂਰੀ ਤੇ ਖਾ। ਇਸ ਆਸ ਵਿੱਚ ਗੰਗਾ ਰਾਮ 6 ਮਹੀਨੇ ਲੰਗਰ ਦੇ ਜੂਠੇ ਪਾਂਡੇ ਲਾਏ। ਅੱਜ ਅੰਮ੍ਰਿਤ ਵੇਲੇ ਦੀਵਾਨ ਦੀ ਸਮਾਪਤੀ ਹੋਈ। ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਉੱਠੇ ਤੇ ਸਿੱਧੇ ਲੰਗਰ ਚ ਗੰਗਾ ਰਾਮ ਦੇ ਕੋਲ ਆ ਕੇ ਖੜੇ। ਗੰਗਾ ਰਾਮਾ ਕੀ ਵਿਆਹ ਕਰਦਾ, ਜਦੋਂ ਸਿਰ ਚੁੱਕਿਆ ਕੀ ਤੱਕਿਆ ਤੀਜੇ ਪਾਤਸ਼ਾਹ ਸਾਹਮਣੇ, ਹੱਥ ਸਵਾਹ ਨਾਲ ਲਿਬੜੇ ਉੱਠਿਆ ਤੇ ਆਪਣਾ ਸਿਰ ਜਿਹੜਾ ਸੀ ਸਾਹਿਬਾਂ ਦੇ ਚਰਨ ਲੱਗਾ। ਹਜ਼ੂਰ ਕਹਿਣ ਲੱਗੇ ਉੱਠ ਗੰਗਾ ਰਾਮ, ਉੱਠ ਉੱਠ ਗੰਗਾ ਰਾਮ। ਕੀ ਕਰਦਾ ਰਹੇ ਪਾਤਸ਼ਾਹ ਲੰਗਰ ਦੇ ਜੂਠੇ ਪਾਂਡੇ ਮਾਏ? ਹਜ਼ੂਰ ਮੁਸਕਰਾਤਾ, ਕਹਿਣ ਲੱਗੇ ਗੰਗਾ ਰਾਮ ਕਿਤਨਾ ਚਿਰ? 6 ਮਹੀਨੇ। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਤੋਂ ਸਾਧ ਸੰਗਤ ਦੇ ਜੂਠੇ ਪਾਂਡੇ ਮਾਂਜੇ, ਤੇਰੀ ਸੇਵਾ ਪ੍ਰਵਾਨ ਹੈ, ਮੰਗ ਕੀ ਮੰਗ, ਬਿਰਸੀ ਕਾਲ ਨਾ ਜਾ ਸਿੰਘੋ। ਜੇ ਸਿੱਖ ਕਾਲ ਨਾ ਕਾਲ ਦਾ ਹੈ ਤਾਂ ਗੁਰੂ ਬਖਸ਼ੇ ਜ਼ਰੂਰ, ਮੰਗ ਕੀ ਮੰਗ। ਗੰਗਾ ਰਾਮ ਸੋਚਣ ਲੱਗ ਗਿਆ ਕੀ ਮੰਗਾਂ, ਪਾਤਸ਼ਾਹ ਜੋ ਮੰਗਾਂ ਦੇ ਦਿਓਗੇ? ਹਜ਼ੂਰ ਕਹਿਣ ਲੱਗੇ ਹਾਂ, ਇਹ ਗੁਰੂ ਨਾਨਕ ਦਾਦਾ, ਇੱਥੇ ਕਿਸੇ ਚੀਜ਼ ਦੀ ਕਮੀ ਨਹੀਂ, ਮਹਾਰਾਜ ਜੋ ਮੰਗਾਂ। ਹਜ਼ੂਰ ਕਹਿਣ ਲੱਗੇ ਮੰਗ। ਤੀਜੀ ਵੇਰੀ ਪਾਤਸ਼ਾਹ ਕਹਿਣ ਲੱਗੇ ਗੰਗਾ ਰਾਮ ਬੋਲਤਾ ਸੀ, ਕੀ ਚਾਹੁੰਦਾ ਹੈ? ਗੰਗਾ ਰਾਮ ਨੇ ਕਿਹਾ, ਮਹਾਰਾਜ ਜੇ ਮੇਰੇ ਤੇ ਤੁੱਠੇ ਹੋ ਤਾਂ ਮੈਨੂੰ ਅੱਗੇ ਵਰਗਾ ਬਣਾ ਦਿਓ। ਆਖੋ ਸ੍ਰੀ ਵਾਹਿਗੁਰੂ, ਸਾਰੇ ਆਖੋ ਵਾਹਿਗੁਰੂ। ਹਜ਼ੂਰ ਮੁਸਕਰਾਤ ਹੈ, ਕਹਿਣ ਲੱਗੇ ਅੱਗੇ ਵਰਗਾ ਬਣਾਈਏ ਕਿ ਅੱਗੇ ਨਾਲੋਂ ਵੀ ਵੱਡਾ ਬਣਾ ਦੇਈਏ? ਪਾਤਸ਼ਾਹ ਤੇਰੀ ਕਿਰਪਾ ਹਜ਼ੂਰ, ਕਹਿੰਦੀ ਚਲਾ ਜਾ, ਗੁਰੂ ਦੀ ਓਟ ਆਸਰਾ ਰੱਖੀ, ਧੰਨ ਗੁਰੂ ਨਾਨਕ ਦੀ ਬਖਸ਼ਿਸ਼ ਦੁਆਰਾ ਅੱਗੇ ਨਾਲੋਂ ਵੀ ਵੱਡਾ। ਗੰਗਾ ਰਾਮ ਦਿੱਲੀ ਆ ਗਈ, ਕੋਈ ਦਿਨ ਫਿਰਦਾ ਫਿਰਾਂਦਾ ਰਿਹਾ, ਕੋਈ ਕੰਮ ਕਾਰ ਨਹੀਂ ਬਣਿਆ। ਇੱਕ ਦਿਨ ਨਿਰਾਸ਼ ਹੋ ਕੇ ਰੋ ਪਿਆ, ਅਰਦਾਸ ਕੀਤੀ, ਧੰਨ ਗੁਰੂ ਅਮਰਦਾਸ ਪਾਤਸ਼ਾਹ ਤੁਸੀਂ ਵਚਨ ਕੀਤਾ ਸੀ ਅੱਗੇ ਨਾਲੋਂ ਵੀ ਵੱਡਾ, ਪਰ ਮੈਨੂੰ ਤਾਂ ਰੋਟੀ ਦਾ ਵੀ ਫਿਕਰ ਪੈ ਗਈ। ਸਾਹਿਬਾਂ ਨੇ ਪ੍ਰੇਰਨਾ ਦਿੱਤੀ, ਦਿਸ਼ਤਾਂਤ ਦਿੱਤਾ, ਗੰਗਾ ਰਾਮ ਘਾਬਰ ਨਾ, ਜਿੱਥੇ ਵੱਡੇ ਵੱਡੇ ਸੇਠ ਕੋਠੀਆਂ ਵਾਲੇ ਬੈਠੇ ਹਨ ਨਾ, ਤੂੰ ਵੀ ਕਿਰਾਏ ਤੇ ਕੋਠੀ ਲੈ ਲੈ ਲੈ ਲਈ। ਬਹਿ ਗਏ, ਨਿਰੰਕਾਰ ਦੀ ਨੇਤ ਇੱਕ ਪਠਾਨ ਆ ਗਿਆ, ਇਹਦੇ ਕੋਲ 1000 ਮੋਹਰ ਸੀ ਤੇ ਲਾਹੌਰ ਦੀ ਹੁੰਡੀ ਕਰਨੀ ਸੀ। ਸਾਰੇ ਸੇਠਾਂ ਕੋਲ ਗਿਆ ਵੀ 1000 ਮੋਹਰ ਦੀ ਹੁੰਡੀ, ਸਾਰਿਆਂ ਨੇ ਸਿਰ ਫੇਰਿਆ, ਅਸੀਂ ਨਹੀਂ ਕਰ ਸਕਦੇ। ਪਠਾਨ ਬੜਾ ਹੈਰਾਨ ਹੋਏ, ਕਹਿਣ ਲੱਗਾ ਐਵੇਂ ਗੱਡੀਆਂ ਲਾ ਕੇ ਬੈਠੇ? ਸਾਰੇ ਸ਼ੋਹਕਾਰਾਂ ਨੇ ਆਪਣੀ ਇਨਸਲਟ ਸਮਝੀ, ਪਰ ਸੋਚਿਆ ਕਿ ਜਿਹੜਾ ਇੱਕ ਕੰਗਲਾ ਜਿਹਾ ਸਾਡਾ ਸ਼ਰੀਕ ਬਣ ਕੇ ਬੈਠਾ ਹੈ, ਜੇ ਸਾਡਾ ਅਪਮਾਨ ਹੋਇਆ ਤਾਂ ਉਹਦਾ ਵੀ ਹੋਣਾ ਚਾਹੀਦਾ। ਸਾਰੇ ਕਹਿਣ ਲੱਗੇ ਵੀ ਖਾਨ, ਸਾਡੇ ਕੋਲ ਤਾਂ ਇਤਨੀ ਸਮਰੱਥਾ ਨਹੀਂ, ਪਰ ਉਹ ਸਾਹਮਣੇ ਇੱਕ ਨਵਾਂ ਸੇਠ ਆਇਆ ਹੈ ਉਹਦੇ ਕੋਲ, ਪਠਾਨ ਉਹਦੇ ਕੋਲ ਆ ਗਿਆ। ਇੱਧਰ ਗੰਗਾ ਰਾਮ ਗੋਡਿਆਂ 'ਚ ਸਿਰ ਪਾ ਕੇ ਬੈਠਾ, ਪੈਰਾਂ ਦਾ ਖੜਾਕ ਸੁਣਿਆ, ਸਿਰ ਚੁੱਕੇ, ਆ ਖਾਨ ਕਿਸ ਤਰ੍ਹਾਂ ਸੇਠ, ਮੈਂ ਲੱਖ ਮੋਰ ਦੀ ਹੁੰਡੀ ਕਰਨੀ ਹੈ ਲਾਹੌਰ, ਕਰ ਸਕਦਾ? ਗੰਗਾ ਰਾਮ ਨੇ ਠੰਡਾ ਸਹਾਰਿਆ, ਲੱਖ ਮੋਰ ਤਾਂ ਕੀ, ਮੇਰੇ ਕੋਲ ਤਾਂ ਲੱਖ ਕੌਡੀ ਨਹੀਂ। ਖਿਆਲ ਆਇਆ, ਇਧਰੋਂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਦਿਸ਼ਤਾਂਤ ਦੁਆਰਾ ਪ੍ਰੇਰਨਾ ਦਿੱਤੀ ਕਿ ਗੰਗਾ ਰਾਮ ਘਾਬਰਦਾ ਕਿਉਂ ਹੈ, ਲੱਖ ਮੋਰ ਦੀ ਹੁੰਡੀ ਕਰਦੇ ਸਾਡੇ ਨਾਂ ਦੀ ਕਰਦੇ। ਆਖੋ ਸ੍ਰੀ ਹੌਸਲਾ ਕੀ, ਲੱਖ ਮੋਰ ਗਿਣ ਕੇ ਲੈ ਲਈ ਤੇ ਹੁੰਡੀ ਕਰ ਦਿੱਤੀ, ਕਿਹਦੇ ਨਾਂ ਦੀ? ਪਿਆਰ ਨਾਲ ਆਖੋ, ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ। ਪਠਾਨ ਲਾਹੌਰ ਆਇਆ, ਸਾਹਿਬ ਜੀ ਪਹਿਲਾਂ ਹੀ ਪਹੁੰਚ ਗਏ, ਸ਼ਹਿਰ ਦੇ ਦਰਵਾਜ਼ੇ 'ਚ ਜਾ ਕੇ ਮਿਲੇ। ਕਿਉਂ ਖਾਨ, ਦਿੱਲੀ ਤੋਂ ਆਏ? ਪਠਾਨ ਬੜਾ ਹੈਰਾਨ ਹੋ ਗਿਆ ਵੀ ਇਹਨੂੰ ਕਿਵੇਂ ਪਤਾ ਲੱਗ ਗਿਆ। ਅਦੂਰ ਕਹਿਣ ਲੱਗੇ, ਤੇਰੇ ਕੋਲ ਲੱਖ ਮੋਰ ਦੀ ਹੁੰਦੀ ਵੀ ਹੈ? ਹੋਰ ਅਸਚਰਜ ਹੋਏ ਕਿ ਇਨਸਾਨ ਹੈ ਕਿ ਕੋਈ ਜਾਦੂਗਰ, ਧੰਨ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਂ ਦੀ ਹੈ, ਉਹ ਅਸੀਂ
خوش ہو گیا. اگے جی صاحب جی تر پے, پیچھے پیچھے پٹھان سجی دکان تے ستگر جی لے گئے, لکھ مورے نو گن کے دے دیتے. پٹھان تر پیا, خیال آیا من یہو جہ آدمی اگے کدے نہیں ویکھیا. آخو سی پتا نہیں یہ انسان سی کہ کوئی فرشتہ. یہ درشن بڑا آنند سی, بول چال بڑا چنگا, میرے من دیا بجن والا سی. چلو پھر ایک ویری درشن کریے. پٹھان پھر جسے نے پرد کے واپس آیا, کی تکدا ہے, نہ دکان ہے نہ دکاندار ہے. آخو سی بھائی سیوک کو نکتی ہوئے, پر سیوک اپنے سیوک کی آپے رکھے, آپے نام جپاوے. جے جے تاج کرت سیوکی, تہاں تہاں اٹھتا ہے سیوک کو نکتی ہوئے. ادھر لکھ مور گنگا رام کو لاگی, بزنس مین تاں کے بڑا سی, جو وپار کیتا اگے نالوں بھی وڈا سی. سارے شہر گنگا رام گنگا رام فرما پی چلتی. ادھر تیجے پاتشاہ دے دربار چ ایک بڈھا براہمن آ گیا, ہاتھ جوڑے, پاتشاہ میرے تے بھی کرپا کرو. ادور کہن لگے براہمن دیوتا کی چاہنے پاتشاہ, گھر کنے نوجوان ہو چکی, کون سمرتھا نہیں, آپ کچھ مدد کرو تے اے پارا سر تو لا دے. جنہیں گھر بچیاں تو تینوں 500 روپیہ مل سکے. مہاراج حکم کرو. ادور کہن لگے ساڈا گماستا رہندا ہے گنگا رام سیٹ دلی, وہ 500 کی ہنڈی کر دینا, جا کے اتوں لے لے. براہمن نے کیا سد ہنڈی لے کے تر پیا, دلی پہنچیا, پوچھتا پچھاندا سیٹ گنگا رام اگے کی سلسلہ. اسی طرح دربار کھڑتا سے اندر منیر بھیا لے کے بیٹھے, بڑے سارے گدے اتنے, سیٹ گنگا رام بڑے ٹور نال بیٹھا ہوا, لین دین ہو رہے. براہمن اندر جان لگا, دربان نے روکے, خیر جا, کوئی منگتا ہے؟ کہنے لگا منگتا نہیں. اندر کیوں جانا؟ سیٹ نو ملنا. کیوں؟ میرے کو ہنڈی ہے. دربان نے پنڈت کے منہ والے کہنے لگا خیر. اندر گیا گنگا رام نو جا کے کیا, مہاراج یہ غریبڑا جی آدمی ہے تو وہ تمہیں ملنا چاہتا ہے, تو نال کہندا بھی میرے کو ہنڈی بھی. گنگا رام نے سنیا, متھے سے تیوڑی پا لی. دربان نو کیا اندر بھیج دے. براہمن اندر چلا گیا. آ بھائی کدھر ہے؟ براہمن نے 500 روپیے دی ہوں کہنے کیتی ہے. براہمن نے کیا, تن گرو امرداس پاتشاہ جی نے کی تیرے نا. سوچ سوچ کے براہمن وال ویک کے کہندا, کیڑا امرداس؟ آخو شری واہ گرو. کیڑا براہمن نے کیا, گنگا رام امرداس نہیں تو تن گرو امرداس پاتشاہ. سوچ ہاں ہاں وہ بڈھا امرداس. آخو شری واہ. ایک موڑ ہے پیاری ساتھ سنگ, زندگی بھی اندر آؤں گا ہے جتھے آ کے انسان کہیں میری دات پیاری. اس موڑ واسطے ہی, کیونکہ آدھے اس واسطے ہی کسی مہاپرش کی سنگت کی لوڑ ہے, نہیں تو آدمی وڈے وڈے فیل ہو جاندے. اس سرپنی تے کون ہے بلیا جن برہما وشن مہاوش. ارے چھل تو کون بچتا, پہ گن مویا مویا آکاش, ہم سدگر راکھے دے کر. براہمن نے کہا, تن گرو امرداس. گنگا رام اپنے منیما ول تکد تے کہنا, بھی ویکھو کوئی امرداس دا لین دین اپنے نال ہے کوئی کھاتا؟ منیما نے ساریا گئی خرول کے سر پھیرے, دیکھے سیٹ جی امرداس دا کوئی کھاتا نہیں. وہ بھی کوئی وہی ہیں جنہیں گرو دا کھاتا کوئی نہیں. آخر سے وہ وہی ادھوری, وہ کھاتے سمپورن نہیں ہیں جنہ چ پورے گرو دا کھاتا نہیں چل. گنگا رام بڑی آکڑ نا, دیکھو جی کیسے لوگ, نہ کوئی لے نہ کوئی دے, ایویں پیسوں کی ہوں. براہمن نے کہا, گنگا رام گرو دی بخشش نو بھول گئے, آج ایڈا آکڑ کے پیا بولتا ہے, میں آپ تیرو تکیا ہے گرو دے لنگر تو جھوٹے پانڈے مائی دے. اج مایا دے چلکارے کرشمے تو گرو نو بھول گئے. کہن لگا, ہے تو گرو, پر گرو دا کام ہے تھوڑا بھی ہوں بھیج دینی ہے. اج 500 بھر دیتا, کل 1000 دی ہوں بھیج دے. ہوں میں مایا ضایا تھوڑی کرنی ہے. آخو سری پر اس نو پتا نہیں سی کہ ضایا مایا تو وہ ہوں جڑی برے پاسے لگتی, شرابا کبابا چ لگتی, پیڑے کما چ لگتی ہے. جڑی گرو نانک ویلے لکھے لگ رہی ہے وہ تو سفل ہو رہی.
गोसाई तुलसीदास जी ने लिखे है ना, माया है दो भाद की दो चलावे रहा एक न जावे जर्क को एक स्वर्ग देना बुरे पासे लाओ नरका ना बुआ खोल दी है गुरु नानक दे लेखे लाओ गुरु नानक नाल जोड़ दी। बाबा जी बचन कर दे सर, पर अजकल बाबे वाल किसी विरले दी लगती है, बाबरे वाल बहुत ही लख रुपया टैक्स तो देने वांगे, पर जे बाबे वाल लानी हो तभी 1,000 रुपया लिख आखो श्री हो। पर नहीं, बाबा जी बचन कर दे सर, माया मिल जानी कोई बड़ी चीज, माया मिल जानी ए कोई बड़ी चीज नहीं, पर माया नु गुरु दे लेखे लाना है गुरु दी वक्त। किसी भागण वाले की लगती पर माया लगती जरूर, अज्ञानी पुरुष इन सांभ सांभ के रखता है, पर जिस तरह पानी चलता रहता है इसी तरह माया भी चलती रही, एक पासे बन लाओगे पानी दूजे पासे चलेगा तीजे पास, इसी तरह जे कोई आदमी चंगे पासे माया नु नहीं लावेगा तो बाबा जी बचन करते सन फिर डाक्टर ले जाएंगे आखो श्री, इन्हें तो चलना ही, ऐसे रोग लग जाते जिन्हों का नाम सुन के शरीर को बाबा जी वचन कर रहे सन, वकील ले जाएंगे मुकदमा पै गया बस चोर चुके ले जाएंगे, पर पागण वाले गुरसिख जो गुरु नानक ने दी हुई राज गुरु नानक दे लिखी, माया माड़ी नहीं, ये सारा डंबर माया दी है जो गुरमुख परिवार से बाबा जी ने मान बख्शी की थी, राज जोग बख्शिया है, पर यह माया गुरु ना जाए। पर कई माया डंग भी लेंदी है, माया होई किन्हां वास्ते नागरी है जिन्होंने गुरु बोली, जवाब दे दिता बेचारा ब्राह्मण वापस आया साहबां दे दरबार च मत्था टेकिया, रो पिया कहन लगा महाराज, हजूर कहन लगे सुना मिल गया 250 रुपया, रो के कहन लगा महाराज जे तुहाडा गंगा राम नाल कोई लैण देण नहीं सी तां मैनूं क्यों इतनी दूर भेज, हजूर कहन लगे नहीं मिले आपां महाराज ओह तां अहंकार च बोलदा, हजूर कहन लगे कोई साहब जी चादर दी बुकल मार के बैठे सज्जा हाथ कढ़िया इस तरह करके मुठी मीट के जेब च पा ली, ते कहन लगे अगे तां साडा गंगा राम नाल लैण देण सी गुरु नानक सी सा ते गंगा राम सी गुमास्ता, जे आप पिया कहिंदा तां अज तू लैण देण कोई ना, जिस तरह बटन उपर कर दईए फौरन नेरा हो जांदा है। इसे तरह प्यारी सात संघ साहबा ने जिसे ने बख्शन वाला बख्शिश वाला बटन जेड़ा सी उपर कीता फिर उसे तरह घाटे आखो श्री है, सतगुर सेती गणत जो रखे हलत पलत सब तिसबा गया, नित चहिया पावे चकू सुते चखदा चखदा ओ चढ़ पया, नित उपाव करे माया धर्म कारण अगला तन भी उड़ गया, क्या वो खटे क्या वो खावे जित अंतर सहसा दुख पया, निर्वैरा नाल जो वैर रचाए दे ताप जगते का तिल सिर लिया, उन्हें अगे पिछे तो ही नहीं जिन्हें अंदर निंदा मोहम पया, हजूर कहदर जे सोने नू असलावे ता क्यों से पियो, मालिक दी मेहर ना होवे ता सोना मिट्टी हो जाए, जे बख्शिश का बूढ़ा खुला हो तो मिट्टी सोना, कंगाल हो गया फिर गंगू बन गया, फिर मैं दर दर छोकरा खांदा सोचिया हुण किधर जावां, ख्याल आया मना तो ता गुरु तू अपने आप नू तोड़िया, तू तो गुरु तू बेमुख होया है पर गुरु बख्शंद है, फिर गुरु बोल गोइंदवाल साहब आ गया साहबां दे मथे नहीं लगा सीधा लंगर च पहुंच फिर सेवा शुरू कर 6 महीने फिर सेवा की, साहब जी फिर अज लंगर आ गए, ओ गंगा राम तेनू तो फेर बनाया सी इसे किस तरह हुण चरना ते पै के रोण लग गए, ऐ पातशाह तू देवो सब किस दयाधार हम आकिर्त कर मैं आकिर्त कर तेरिया दाता नू पा के तेनू भुल गया था मैनू बख्श, हजूर कह लगे गंगा राम रो ना तो 6 महीने मेरे सिखा की फिर सेवा की है, एक बारी फिर मंग लै आखो श्री गुरु केड़ा चालू केड़ी बख्श, इधर गंगा राम रोई जांदा है ते फुल मंगदा है मेनू बख्श, आओ करिए अरदास प्यारी साहब ने गंगा राम ने भी गलती की थी कई बारी असी भी कर दें तो बख्शन वाला कौन है धन गुरु अमरदास पातशाह, जागनी जोत गुरु बैठे हैं गंगा राम रो के अरदास करदा है की आओ आपां भी कर लईए अरदास, पहले सेव खोलेगा पिछे सारी

ਜਿਸਨੇ ਧਰਤੀ ਨੂੰ ਪੁੱਟਿਆ ਉਹਨੂੰ ਪਾਣੀ ਜ਼ਰੂਰ ਮਿਲੇ, ਜਿਸਨੇ ਖੋਜਿਆ ਹੈ ਉਹਨੂੰ ਮਾਲਕ ਲੱਭਿਆ, ਜਿਸ ਸਿੱਖ ਨੇ ਮਨ ਜੋੜ ਕੇ ਅਰਦਾਸ ਕੀਤੀ ਹੈ ਉਹਦੀ ਅਰਦਾਸ ਜ਼ਰੂਰ ਪੂਰੀ ਹੈ। ਅੱਜ ਗੰਗਾ ਰਾਮ ਆਪਣੀਆਂ ਭੁੱਲਾਂ ਦਾ ਪ੍ਰਗਟਾਵਾ ਕਰਕੇ ਰੋਈ ਜਾਂਦਾ, ਇਹ ਵਾਹਿਗੁਰੂ ਮੈਨੂੰ ਬਖਸ਼ ਆਪਾਂ ਸਾਡੇ ਕੋਲੋਂ ਵੀ ਕਈ

ਰੋ ਰੋ ਕੇ ਚਰਨਾ ਨੂੰ ਧੋ ਦੇ, ਬਾਦਸ਼ਾਹ ਮੈਨੂੰ ਬਖਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਭੁੱਲ ਗਏ ਹਾਂ ਤੀਜੇ ਪਾਤਸ਼ਾਹ ਮੇਰਾ ਦੇ ਸਾਈ ਕਹਿਣ ਲੱਗੇ ਗੰਗਾ ਰਾਮ ਮੈਂ ਜਾ ਤੈਨੂੰ ਬਖਸ਼। ਗੰਗਾ ਰਾਮ ਇੱਕ ਵਾਰੀ ਫਿਰ ਮੰਗ ਲੈ ਕਿਉਂਕਿ ਤੂੰ ਮੇਰੇ ਸਿੱਖਾਂ ਦੀ ਸੇਵਾ ਕੀਤੀ। ਗੰਗਾ ਰਾਮ ਨੇ ਹੱਥ ਜੋੜੇ ਪਾਤਸ਼ਾਹ ਹੁਣ ਮੈਂ ਨਹੀਂ ਮੰਗਦਾ ਜੋ ਤੈਨੂੰ ਚੰਗਾ ਲੱਗਦਾ ਹੈ ਉਹਦੇ। ਹਜ਼ੂਰ ਕਹਿਣ ਲੱਗੇ ਸੀ ਗੰਗਾ ਰਾਮ ਤੂੰ ਅੱਗੇ ਨਿਰੀ ਮਾਇਆ ਮੰਗੀ ਸੀ ਤੇ ਜਿਹੜੀ ਮਾਇਆ ਹੈ ਮਾਇਆ ਦਾ ਅਰਥ ਹੈ ਮੈਂ ਆਇਆ, ਜਿੱਥੇ ਮੈਂ ਆ ਗਈ ਉੱਥੇ ਵਾਹਿਗੁਰੂ ਭੁੱਲ ਜਾ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਗੰਗਾ ਰਾਮ ਹੁਣ ਤੈਨੂੰ ਮਾਇਆ ਵੀ ਦੇਵਾਂਗੇ ਤੇ ਨਾਲ ਇੱਕ ਪਦਾਰਥ ਹੋਰ ਵੀ ਦੇਵਾਂਗੇ, ਪਾਤਸ਼ਾਹ ਕਰੋ ਬਖਸ਼ਿਸ਼। ਹਜ਼ੂਰ ਕਹਿਣ ਲੱਗੇ ਗੰਗਾ ਰਾਮ ਸਵਾਸ ਸਵਾਸ ਜਪਿਆ ਕਰ ਸਤਨਾਮ, ਬਾਣੀ ਪੜਿਆ ਕਰ, ਸਤਸੰਗ ਕਰਿਆ ਕਰ, ਦਾਨ ਪੁੰਨ ਕਰਿਆ ਕਰ। ਜੇ ਨਾਮ ਦੀ ਬਖਸ਼ਿਸ਼ ਤੇਰੇ ਤੇ ਹੋਈ, ਜੇ ਨਾਮ ਦਾ ਧਨ ਤੇਰੇ ਕੋਲ ਹੋਵੇਗਾ ਤਾਂ ਹੁਣ ਇਹ ਮਾਇਆ ਜਿਹੜੀ ਹੈ ਤੇਰੇ ਉੱਤੇ ਵਾਰ ਨਹੀਂ ਕਰੇਗੀ, ਤੈਨੂੰ ਵਰਗ ਲਾਏਗੀ। ਮੁਰਗਾਬੀ ਪਾਣੀ ਚ ਰਹਿੰਦੀ ਹੋਈ ਪਾਣੀ ਤੂੰ ਨਿਆਰੀ ਕਿਉਂ ਹੈ? ਕੁਦਰਤ ਨੇ ਉਹਦੇ ਪਰਾਂ ਨਾਲ ਥਿੰਦਿਆਈ ਲਾਈ ਹੁੰਦੀ, ਪਾਣੀ ਵਿਚ ਵੀ ਰਹਿੰਦੀ ਉੱਡ ਵੀ ਜਾਂਦੀ। ਇਸੇ ਤਰ੍ਹਾਂ ਬਾਬੇ ਨੇ ਗ੍ਰਸਤ ਨੂੰ ਉੱਚਾ ਦੱਸਿਆ ਤੇ ਗ੍ਰਸਤੀ ਨੂੰ ਕਿਹਾ ਹੈ ਮਾਇਆ ਵਿਚ ਰਹਿ ਕੇ ਕਾਰੋਬਾਰ ਬਾਰਾਂ ਵਿਚ ਰਹਿ ਕੇ ਇਸ ਤਰ੍ਹਾਂ ਰਹਿਣਾ ਜੈਸੇ ਜਨਮੇ ਕਮਲ ਨਿਰਾਲਮ ਮੁਰਗਾਈ। ਮੁਰਗਾਬੀ ਦੇ ਪਰਾਂ ਨਾਲ ਕੁਦਰਤ ਨੇ ਥਿੰਦਿਆਈ ਲਾਈ, ਪਾਣੀ ਦਾ ਅਸਰ ਨਹੀਂ ਹੁੰਦਾ। ਜਿਨ੍ਹਾਂ ਗੁਰਸਿੱਖਾਂ ਦੇ ਮਨ ਦੇ ਉੱਤੇ ਨਾਮ ਬਾਣੀ ਦੀ ਥਿੰਦਿਆਈ ਹੈ ਉਹਨਾਂ ਉੱਤੇ ਮਾਇਆ ਦਾ ਕੋਈ ਅਸਰ ਨਹੀਂ ਆਉਂਦੀ ਹੈ। ਫਿਰ ਮਾਇਆ ਪ੍ਰਾਪਤ ਕਰਕੇ ਕਾਰੋਬਾਰਾਂ ਵਿੱਚ ਚੜ੍ਹਵੀਆਂ ਕਲਾ ਵੇਖ ਕੇ ਤੇ ਫਿਰ ਗੁਰੂ ਨਾਨਕ ਦਾ ਸ਼ੁਕਰਾਨਾ ਅਦਾ ਕਰਦੇ ਹਨ। ਤੋ ਪਿਆਰੀ ਸਾਧ ਸੰਗਤ ਤੋਂ ਮਾਇਆ ਤੋਂ ਲਿਖਿਆ ਹੈ ਗੰਗਾ ਰਾਮ ਨੂੰ ਸਾਹਿਬਾਂ ਨੇ ਮੰਜੀ ਬਖਸ਼ ਤੇ ਕਿਹਾ ਗੰਗਾ ਰਾਮ ਤੋਂ ਗੁਰੂ ਕੇ ਲੰਗਰ ਦੀ ਸੇਵਾ ਕੀਤੀ ਹੈ, ਹੁਣ ਤੂੰ ਆਪ ਵੀ ਨਾਮ ਜਪ ਤੇ ਲੋਕਾਂ ਨੂੰ ਵੀ ਜਪਾਇਆ ਕਰ ਸਤਨਾਮ। ਨਾਮ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਗੰਗਾ ਰਾਮ ਹੁਣ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਉਸਤ ਕਰਦਾ ਹੈ ਕਿਸ ਤਰ੍ਹਾਂ? ਜਿਸ ਤਰ੍ਹਾਂ ਭੱਟਾ ਨੇ ਕੀਤੀ ਹੈ। ਤੁਸੀਂ ਵੀ ਪਿਆਰ ਨਾਲ ਪੜ੍ਹੋ ਇਸ ਤੁਕ ਨੂੰ ਤੇ ਸਮਾਪਤੀ ਕਰੀਏ।

ప్యారీ సాస్త్రం తన గురు నాని పాఠశాది ఖిడీ ఫులవాడి పర్వతమాయి సాయి ఆ ధన హో దూర్ నేడే తో చల్ కే హంస ఉడారీ అమార్ కే సత్సంగ రూపీ మాన సరోవరి జుడ్ కే ఆ చౌదాత్ తుకి భీ ప్రాప్త కీతీ హై జో తీజే గురు నానక్ నే గంగారామ నూ బక్షీ హై తో ఆ ਇਸ ਦਾਤ ਨੂੰ ਸੰਭਾਲੀਏ ਮਾਲਕ ਦੀਆਂ ਦਾਤਾਂ ਪ੍ਰਾਪਤ ਕਰਕੇ ਤੇ ਸਵਾਸ ਸਵਾਸ ਜਪੀਏ ਸਤਨਾਮ ਬਾਣੀ ਨਾਲ ਜੁੜੀਏ ਸਤਿਗੁਰੂ ਦੇ ਸ਼ੁਕਰਾਨੇ ਵੀ ਜੁੜੀਏ ਇਹਦਾ ਫਲ ਜੀਵਨ ਸਫਲਾ ਫਿਰ ਸਾਡਾ ਇਹ ਲੋਕ ਸੁਖੀਏ ਲੋਕ ਸੁਰੇ ਨੇ ਨਾਨਕ ਸਾਹਿਬ ਆਪਣੇ ਮੇਲੇ ਬਾਬਾ ਜੀ ਨੇ ਬਖਸ਼ਿਸ਼ ਗੁਰਮੁਖ ਪਰਿਵਾਰ ਤੇ ਕੀਤੀ ਮਹਾਨ ਜਗ ਆਰੰਭ ਬਾਣੀ ਦੇ ਸੋਮੇ ਚੱਲ ਰਹੇ ਹਨ ਅੰਮ੍ਰਿਤ ਕੀਰਤਨ ਦੇ ਭੋਜਨ

सच्चे साहब दी हजूरी विच जदों जाइए तां पेटा की रखिए। अलख नरंजन एको वरतै एकै जोत मुरारी, सब जाचक तू एको दाता मांगे हाथ पसारी। ला पीरी तो बर्मा तक अकाल पुरख वाहेगुरु दे दर तो ही सारे मंग रहे हैं, ते उस अकाल पुरख वाहेगुरु अगे की रखी। ए तन दौलत पदार्थ तो ओदी देन है और जुगा जुगंतर सानू देंदा आ रहा है, पर असी की रख सकते हैं ओदे अगे। ਤਾਂ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ, ਭਾਈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੇ ਤੇ ਇਕਾਗਰ ਚਿਤ ਹੋ ਕੇ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਦਰੇ ਪਿਆਰ। ਇਸ ਮੁਖ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰ, ਇਹ ਉਸਤਤ ਉਸਦੀ ਬੇਟਾ ਕਰੇਗਾ ਇਹ ਕਬੂਲ ਕਰਦਾ। ਕਿਸੇ ਧੰਨ ਦੌਲਤ ਦੇ ਵੱਟੇ ਪ੍ਰਸੰਨਤਾ ਨਹੀਂ ਮਿਲਣੀ, ਧੰਨ ਗੁਰੂ ਨਾਨਕ ਪਾਤਸ਼ਾਹ

ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਕਿੱਡਾ ਵੱਡਾ ਮਹਾਤਮ ਹੈ। ਕਿ ਤੇਰਾ ਤਨ ਵੀ ਅਰੋਗ ਹੋ ਜਾਵੇਗਾ, ਤੇਰਾ ਮਨ ਵੀ ਅਰੋਗ ਹੋ ਜਾਵੇਗਾ ਜੇ ਤੂੰ ਇਸ਼ਨਾਨ ਕਰਕੇ ਇੱਕ ਮਨ ਹੋ ਕੇ ਜਪੇਗਾ ਸ਼੍ਰੀ ਵਾਹਿਗੁਰੂ। ਸਾਹਿਬ ਬਾਣੀ ਵਿੱਚ ਬਖਸ਼ਿਸ਼ ਕਰਦੇ ਹਨ, ਪਹਿਲੀ ਰਾਤੀ ਫੁੱਲੜਾ ਫਲ ਵੀ ਪਿੱਛਾ ਰਾਤ। ਰਾਤ ਦਿਨ ਦੇ 24 ਘੰਟਿਆਂ ਵਿੱਚੋਂ 2.5 ਘੰਟੇ ਇਹ ਸਵਾਸਾਂ ਦਾ ਦਸਵੰਧ ਜੋ ਗੁਰੂ ਦੇ ਲੇਖੇ ਲਾਉਂਦਾ। ਆਖਿਆ ਗੁਰੂ ਕਦੇ ਉਸਦੀ ਬਾਂਹ ਫਿਰ ਛੱਡਦਾ ਨਹੀਂ, ਇਸ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਹਰ ਵੇਲੇ ਗੁਰੂ ਅੰਗ ਸੰਗ ਹੈ। ਜਦੋਂ ਅਸੀਂ ਸ਼ਾਮਾਂ ਦੇ ਦੀਵਾਨ ਵਿੱਚ ਸਤਸੰਗ ਵਿੱਚ ਬਹਿ ਕੇ, ਸਤਸੰਗਤ ਰੂਪੀ ਬਗੀਚੇ ਵਿੱਚ ਬਹਿ ਕੇ ਨਾਮ ਰੂਪੀ ਫੁੱਲਾਂ ਦੀ ਵਾਸ਼ਨਾ ਲੈਂਦੇ ਹਾਂ, ਆਖਿਆ ਇਹ ਸਿੱਖ ਦੀ ਕਮਾਈ ਨੂੰ ਫੁੱਲ ਲੱਗਦੇ ਹਨ। ਜਦੋਂ ਸੋਦਰ ਰਹਿ ਰਸ ਦਾ ਪਾਠ, ਕੀਰਤਨ ਸਰਵਣ ਕਰਨਾ ਤੇ ਸੌਣ ਤੋਂ ਪਹਿਲੇ, ਆਰਾਮ ਕਰਨ ਤੋਂ ਪਹਿਲਾਂ ਕੀਰਤਨ ਸੁਹੇਲੇ ਦਾ ਪਾਠ ਕਰਨਾ, ਤੇ ਜਦੋਂ ਗੁਰੂ ਕਾ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਨਾਲ ਜੁੜਦਾ, ਈਸ਼ਵਰ ਦੇ ਚਰਨਾਂ ਨਾਲ ਜੁੜਦਾ, ਤਾਂ ਆਖਿਆ ਹੁਣ ਸਿੱਖ ਦੀ ਕਮਾਈ ਨੂੰ ਫਲ ਲੱਗ ਗਏ ਹਨ। ਪਹਿਲਾਂ ਫੁੱਲ ਲੱਗਦੇ ਹਨ, ਫਿਰ ਹੀ ਫਲ ਲੱਗਦੇ ਹਨ। ਇਸ ਲਈ ਹਜ਼ੂਰ ਕਹਿੰਦੇ ਹਨ, ਤੇਰਾ ਜੀਵਨ ਵੀ ਅੰਮ੍ਰਿਤ ਵੇਲਾ ਹੈ, ਤੇ ਭਾਈ ਤੂੰ ਅੰਮ੍ਰਿਤ ਵੇਲੇ ਉੱਠ ਕੇ ਆ ਵੇਖਿਆ ਅੰਮ੍ਰਿਤ ਵੇਲੇ ਕਿਵੇਂ ਹਵਾ ਰੁਮਕ ਰਹੀ ਹੁੰਦੀ ਹੈ, ਅੰਮ੍ਰਿਤ ਦੀ ਵਰਖਾ ਹੋ ਰਹੀ ਹੁੰਦੀ ਹੈ। ਜਿੱਥੇ ਤੇਰਾ ਤਨ ਸ਼ੀਤਲ ਹੋਵੇਗਾ, ਜਦੋਂ ਨਾਮ ਜਪੇਗਾ ਤਾਂ ਤੇਰਾ ਮਨ ਵੀ ਸ਼ੀਤਲ ਹੋ ਜਾਏਗਾ। ਔਰ ਅੰਮ੍ਰਿਤ ਵੇਲੇ ਉੱਠ ਕੇ ਜੋ ਈਸ਼ਵਰ ਦੀ ਭਗਤੀ ਕਰਦੇ ਹਨ, ਇਹਦਾ ਫਲ ਬਹੁਤ ਕੋਈ ਰਸਨਾ ਤੋਂ ਬਿਆਨ ਨਹੀਂ ਕਰ ਸਕਦਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦਾ ਹੀ ਫਲ ਇਤਨਾ ਹੈ ਕਿ ਪਰਮ ਪੂਜੀਏ ਬਾਬਾ ਆਨੰਦ ਸਿੰਘ ਜੀ ਮਹਾਰਾਜ ਕਲੇਰਾਂ ਵਾਲੇ ਕਿਆ ਕਰਦੇ ਸਨ ਭਾਈ, ਜੋ ਕੋਈ ਅੱਧੀ ਰਾਤ ਤੋਂ ਬਾਅਦ ਭਾਵ 12:15 ਵਜੇ ਤੋਂ ਬਾਅਦ ਜਿਵੇਂ ਮਹਾਂਪੁਰਖ ਉੱਠਦੇ ਹਨ, ਸਾਰੀ ਰਾਤ ਬੰਦਗੀ ਵਿੱਚ ਜੁੜਦੇ ਹਨ, ਆਖਿਆ ਕੋਈ ਤੀਸਰੇ ਪਹਿਰੇ ਜਾਗ ਕੇ ਇਸ਼ਨਾਨ ਕਰਕੇ ਨਿਤਨੇਮ ਵਿੱਚ ਜੁੜਦਾ ਤਾਂ 1.25 ਮਣ ਸੁੱਚੇ ਮੋਤੀ ਕਰਨ ਦੇ ਦਾਨ ਦਾ ਫਲ ਪ੍ਰਾਪਤ ਹੁੰਦਾ। ਜੋ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਦੇ ਹਨ, ਚੌਥੇ ਪਹਿਰ ਦੇ ਆਰੰਭ ਵਿੱਚ ਇਸ਼ਨਾਨ ਕਰਦੇ ਹਨ, ਜੋ ਉਹਨਾਂ ਨੂੰ 1.25 ਮਣ ਸੋਨਾ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ, ਤੇ ਜੋ ਮਨੁੱਖ 4 ਘੜੀਆਂ ਰਾਤ ਰਹਿੰਦੀ ਨੂੰ ਇਸ਼ਨਾਨ ਕਰਦੇ ਹਨ, ਉਹਨਾਂ ਨੂੰ 1.25 ਮਣ ਚਾਂਦੀ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਜੋ 2 ਘੜੀਆਂ ਪਹਿਲੇ ਉੱਠ ਕੇ ਇਸ਼ਨਾਨ ਕਰਦਾ ਦਿਨ ਚੜ੍ਹਨ ਤੋਂ, 1.25 ਮਣ ਦੁੱਧ ਦਾਨ ਕਰਨ ਦਾ ਫਲ ਪ੍ਰਾਪਤ ਹੁੰਦਾ। ਤੇ ਬਾਬਾ ਜੀ ਕਿਆ ਕਰਦੇ ਸਨ, ਬਾਈ ਜੇ ਦਿਨ ਚੜ੍ਹੇ ਕੋਈ ਇਸ਼ਨਾਨ ਕਰ ਰਿਹਾ, ਨਾ ਪੁੰਨ ਹੈ ਨਾ ਪਾਪ ਹੈ, ਇਹ ਸਰੀਰ ਦੀ ਸ਼ੁੱਧੀ ਹੈ, ਪਰ ਹਰ ਗੁਰਸਿੱਖ ਹਰ ਪ੍ਰਾਣੀ ਮਾਤਰ ਨੇ ਬਾਈ ਨਿਤਨੇਮ ਨਹੀਂ ਤਿਆਗਣਾ, ਨਿਤਨੇਮ ਜ਼ਰੂਰ ਕਰਨਾ, ਨਿਤਨੇਮ ਦਾ ਫਲ ਵੱਖਰਾ ਮਿਲੇਗਾ। ਨਿਤਨੇਮ ਜੋ ਕਰਦੇ ਹਨ, ਗੁਰੂ ਨਾਨਕ ਨੇ ਕਦੇ ਵੀ ਉਹਨਾਂ ਦੀ ਬਾਂਹ ਨਹੀਂ ਛੱਡੀ। ਇਸ ਲਈ ਹਜ਼ੂਰ ਬਖਸ਼ਿਸ਼ ਕਰਦੇ ਹਨ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉਠ ਹਰ ਨਾਮ ਤੇ ਆਵੈ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨ ਆਵੈ। ਕਿਸੇ ਪਿਆਰ ਵਾਲੇ ਨੇ ਨਹੀਂ ਕਿਹਾ, ਪਹਿਲੇ ਪਹਿਰੇ ਸਭ ਕੋਈ ਜਾਗੇ, ਦੂਜੇ ਪਹਿਰੇ ਭੋਗੀ, ਤੀਜੇ ਪਹਿਰੇ ਤਸਕਰ ਜਾਗੇ, ਚੌਥੇ ਪਹਿਰੇ ਜੋਗੀ। ਕੋਈ ਪਿਆਰ ਵਾਲੇ ਗੁਰਮੁਖ ਪੜ ਰਹੇ ਸਨ ਕਿ ਅੰਮ੍ਰਿਤ ਵੇਲੇ ਦਾ ਜਾਗਣਾ, ਜੇ ਕੋਈ ਜਾਗੇ ਨਿਤ, ਇੱਕ ਬਧੇਂਦੀ ਆਰਜਾ, ਦੂਜਾ ਸਾਹਿਬ ਆਵੇ ਚ। ਕਿਉਂਕਿ ਜਦੋਂ ਮਨੁੱਖ ਸੁੱਤਾ ਹੁੰਦਾ ਤਾਂ ਇਸਦੇ ਸਵਾਸ ਬਹੁਤ ਖਰਚ ਹੋ ਰਹੇ ਹੁੰਦੇ ਆ,
ਜਦੋਂ ਅੰਮ੍ਰਿਤ ਵੇਲੇ ਜਾਗ ਕੇ ਪਰਮੇਸ਼ਰ ਦੀ ਭਗਤੀ ਕਰਦਾ ਤਾਂ ਬਹੁਤ ਘੱਟ ਸਵਾਸ ਇਸ ਤੇ ਖਰਚ ਆਉਂਦੇ ਹਨ, ਇਸ ਲਈ ਉਮਰ ਵੱਧ ਜਾਂਦੀ ਹੈ। ਤੋ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਸਿੱਧਾਂ ਨੂੰ ਕਿਹਾ, ਐ ਸਿੱਧੋ, ਉਹ ਅਕਾਲ ਪੁਰਖ ਵਾਹਿਗੁਰੂ ਨੇ ਕਿਸੇ ਪਦਾਰਥ ਨਾਲ ਨਹੀਂ ਰੀਝਣਾ, ਜੇ ਉਸਦੀ ਪ੍ਰਸੰਨਤਾ ਚਾਹੁੰਦੇ ਹੋ, ਉਹਦੀ ਕਿਰਪਾ ਚਾਹੁੰਦੇ ਹੋ ਤਾਂ ਅੰਮ੍ਰਿਤ ਵੇਲਾ ਸੱਚ ਨਾਓ ਵਧਿਆਈ ਵਿਚਾਰ, ਉਸ ਅਕਾਲ ਪੁਰਖ ਦੀਆਂ ਵਡਿਆਈਆਂ ਕਰੋ ਅੰਮ੍ਰਿਤ ਵੇਲੇ ਉੱਠ ਕੇ।

Thank you.

ਜਿਨ੍ਹਾਂ ਦਿਸੰਦਿਆਂ ਦੁਰਮਤ ਮੰਨੇ ਮਿੱਤਰ ਅਸਾਂ ਜਿਹੜੇ ਸਹੀ।

इस मन को समझाए आई रे, इस मन को समझाए ए मन आ

छोड़ आल जंजालारा ए मना मेरिया हर सेवो पुरख निरालारा।

ਸਾਧਵਾਨ ਜਗ ਸਿੰਘ ਜੋ ਕਈ ਗੁਰ ਕੇ ਲੋਕ ਵਸੇਂਗੇ ਤੇਈ ਰਹਿਣੀ ਰਹੇ ਸੋਈ ਦਿਲ ਮੇਰਾ ਓ ਸਾਹਿਬ ਮੈਂ ਉਸਕਾ ਤੇਰਾ ਰਹਿਤ ਬਿਨਾ ਨੇ ਸਿੰਘ ਕਹਾਵੇ।

ਸਬੂਤ ਦਿੱਤਾ ਵੱਲ ਜਿਨ੍ਹਾਂ ਨੂੰ ਆਇਆ ਸ਼ਹੀਦੀਆਂ ਦਾ ਉਹ ਹੈ ਕੌਮ ਪੂੰਜੀ ਦਾ ਜ਼ਿੰਦਗੀ ਦੀ ਜਿਹਦੇ ਕੋਲ ਸਰਮਾਇਆ ਸ਼ਹੀਦੀਆਂ ਦਾ ਇਤਿਹਾਸ ਗਵਾਹ ਹੈ ਕਿ ਮਜ਼ਲੂਮ ਤੇ ਗਰੀਬ ਦੀ ਰੱਖਿਆ ਲਈ ਸੱਚ ਅਤੇ ਅਣਖ ਦੀ ਹਿਫਾਜ਼ਤ ਵਾਸਤੇ ਦੇਸ਼ ਤੇ ਕੌਮ ਦੀ ਰਖਵਾਲੀ ਲਈ ਜਦੋਂ ਵੀ ਕਿਸੇ ਸਿੱਖ ਯੋਧੇ ਨੇ ਆਪਣੀ ਸ਼ਹਾਦਤ ਦਿੱਤੀ ਤਾਂ ਅਸਮਾਨ ਨੇ ਇੱਕ ਗਿੱਠ ਨਿਉਂ ਕੇ ਸਜਦਾ ਕੀਤਾ ਤਾਂ ਉਸ ਵਕਤ ਧਰਤੀ ਦੀ ਧੌਣਵੀ ਮਾਨ ਨਾਲ ਇੱਕ ਗਿੱਠ ਹੋਰ ਉੱਚੀ ਹੋ ਗਈ। ਸਮੇਂ ਨੇ ਵੀ ਇੱਕ ਪਲ ਵਾਸਤੇ ਰੁਕ ਕੇ ਇਹਨਾਂ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਆਪਣੇ ਸੁਨਹਿਰੀ ਪੰਨਿਆਂ ਤੇ ਉਲੀਕਿਆ। ਅਸੀਂ ਜਦੋਂ ਵੀ ਸਿੱਖ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਸਾਨੂੰ ਹਰ ਇੱਕ ਪੇਜ ਤੇ ਕਿਸੇ ਨਾ ਕਿਸੇ ਸਿੱਖ ਸ਼ਹੀਦ ਦਾ ਮੁਸਕਰਾਉਂਦਾ ਹੋਇਆ ਚਿਹਰਾ ਨਜ਼ਰ ਆਉਂਦਾ ਹੈ। ਇਹਨਾਂ ਅਣਗਿਣਤ ਸ਼ਹੀਦਾਂ ਵਿੱਚੋਂ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਅਕਾਲ ਅਕੈਡਮੀ ਬੜੂ ਸਾਹਿਬ ਦੀਆਂ ਬੀਬੀਆਂ ਦੇ ਢਾਡੀ ਜਥੇ ਨੂੰ ਸਾਧ ਸੰਗਤ ਦੀ ਭੇਟਾ ਕਰਨ ਦਾ ਮਾਣ ਪ੍ਰਾਪਤ ਹੈ। ਸੋ ਪੇਸ਼ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ।

ਗੁਰੂ ਅਰਜਨ ਦੇਵ ਜੀ ਦਾ ਕਾਤਿਲ ਦਰਅਸਲ ਜਹਾਂਗੀਰ ਹੀ ਸੀ, ਪਰ ਜਹਾਂਗੀਰ ਤੋਂ ਇਲਾਵਾ ਮੁਰਤਜ਼ਾ ਖਾਂ ਤੇ ਚੰਦੂ ਦਾ ਵੀ ਹੱਥ ਸੀ। ਚੰਦੂ ਬਾਦਸ਼ਾਹ ਜਹਾਂਗੀਰ ਦਾ ਸ਼ਾਹੀ ਦੀਵਾਨ ਸੀ। ਜਦੋਂ ਚੰਦੂ ਦੀ ਧੀ ਮੁਟਿਆਰ ਹੋਈ ਤਾਂ ਉਸਨੇ ਆਪਣੀ ਧੀ ਵਾਸਤੇ ਚੰਗਾ ਵਰ ਘਰ ਲੱਭਣ ਲਈ ਇੱਕ ਪਾਂਧੇ ਤੇ ਇੱਕ ਨਾਈ ਨੂੰ ਜੋ ਕੁਝ ਸਮਝਾ ਕੇ ਤੋਰਿਆ ਉਹਨਾਂ ਬੋਲਾਂ ਨੂੰ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਚੰਦੂ ਦਾ ਹੁਕਮ ਮੰਨ ਕੇ ਦੋਵੇਂ ਪਾਂਧਾ ਤੇ ਨਾਈ ਪੂਰੇ ਹਿੰਦੁਸਤਾਨ ਵਿੱਚ ਘੁੰਮਦੇ ਫਿਰਦੇ ਰਹੇ, ਪਰ ਕਿਤੇ ਵੀ ਉਹਨਾਂ ਨੂੰ ਚੰਦੂ ਦੀ ਧੀ ਵਾਸਤੇ ਕੋਈ ਚੰਗਾ ਵਰਕਰ ਨਾ ਲੱਭਿਆ। ਅਖੀਰ ਘੁੰਮਦੇ ਫਿਰਦੇ ਸ੍ਰੀ ਅੰਮ੍ਰਿਤਸਰ ਪਹੁੰਚ ਗਏ, ਜਿੱਥੇ ਗੁਰੂ ਅਰਜਨ ਦੇਵ ਜੀ ਮਹਾਰਾਜ ਸਿੰਘਾਸਨ ਤੇ ਸੁਭਾਇਮਾਨ ਸਨ ਤੇ ਗੁਰੂ ਸਾਹਿਬ ਦੇ ਖੱਬੇ ਪਾਸੇ ਉਹਨਾਂ ਦੇ ਹੋਣਹਾਰ ਸਪੁੱਤਰ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਸੁਸ਼ੋਭਿਤ ਸਨ। ਦੋਵਾਂ ਲਾਗੀਆਂ ਨੇ ਗੁਰੂ ਜੀ ਨਾਲ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਤੇ ਚੰਦੂ ਦੀ ਧੀ ਦੇ ਰਿਸ਼ਤੇ ਦੀ ਗੱਲ ਪੱਕੀ ਕਰ ਲਈ ਤੇ ਚੰਦੂ ਤੋਂ ਪ੍ਰਵਾਨਗੀ ਲੈਣ ਵਾਸਤੇ ਦਿੱਲੀ ਵੱਲ ਨੂੰ ਰਵਾਨਾ ਹੋ ਗਏ। ਦਿੱਲੀ ਪਹੁੰਚ ਕੇ ਉਹਨਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਅੰਮ੍ਰਿਤਸਰ ਦੀ ਤਾਰੀਫ ਜਿਸ ਤਰ੍ਹਾਂ ਕੀਤੀ, ਉਹਨਾਂ ਬੋਲਾਂ ਨੂੰ ਅਕਾਲ ਅਕੈਡਮੀ ਬੜੋ ਸਾਹਿਬ ਦੀਆਂ ਬੀਬੀਆਂ ਦਾ ਢਾਡੀ ਜਥਾ ਹੇ ਇਉਂ ਦੱਸਦਾ ਹੈ।

ਗੁਰੂ ਜੀ ਦੀ ਤਾਰੀਫ ਦੀ ਗੱਲ ਸੁਣ ਕੇ ਚੰਦੂ ਦੀਵਾਨ ਖੁਸ਼ ਹੋਣ ਦੀ ਬਜਾਏ ਗੁੱਸੇ ਵਿੱਚ ਲੋਹਾ ਲਾਖਾ ਹੋ ਗਿਆ। ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣੇ ਬਹੁਰੋਲ ਕਚੋਲਾ ਦੇ ਮਹਾਂਵਾਕ ਅਨੁਸਾਰ ਚੰਦੂ ਦੀਵਾਨ ਕਹਿਣ ਲੱਗਾ, ਉਹ ਕਿੱਥੇ ਮੈਂ ਸ਼ਾਹੀ ਦੀਵਾਨ ਤੇ ਕਿੱਥੇ ਅਰਜਨ ਦੇਵ ਇੱਕ ਫਕੀਰ, ਕਿੱਥੇ ਰਾਜਸੀ ਸ਼ਕਤੀਆਂ ਤੇ ਕਿੱਥੇ ਸਾਧਾਂ ਦਾ ਡੇਰਾ, ਉਹ ਤੁਸੀਂ ਚੁਬਾਰੇ ਦੀ ਇੱਟ ਮੋਰੀ ਨੂੰ ਲਾਏ ਹੋ। ਚੰਦੂ ਦੀਵਾਨ ਗੁੱਸੇ ਵਿੱਚ ਲੋਹਾ ਲਾਖਾ ਹੋਇਆ ਕਹਿਣ ਲੱਗਾ, ਭਾਵੇਂ ਤੁਸੀਂ ਮੇਰੇ ਮੁਤਾਬਕ ਚੋਣ ਠੀਕ ਨਹੀਂ ਕੀਤੀ, ਪਰ ਫਿਰ ਵੀ ਮੈਂ ਤੁਹਾਡਾ ਮਾਨ ਨਹੀਂ ਤੋੜਦਾ, ਜਾਓ ਜਾ ਕੇ ਸਗਨ ਪਾ ਆਓ। ਇਹ ਸਾਰੀਆਂ ਗੱਲਾਂ ਦਿੱਲੀ ਦੀਆਂ ਸਿੱਖ ਸੰਗਤਾਂ ਨੇ ਸੁਣ ਲਈਆਂ। ਉਹਨਾਂ ਦਾ ਮਨ ਬੜਾ ਪਰੇਸ਼ਾਨ ਹੋਇਆ, ਕਿਉਂਕਿ ਸੱਚਾ ਸਿੱਖ ਕਦੇ ਵੀ ਆਪਣੇ ਗੁਰੂ ਦੀ ਨਿੰਦਿਆ ਨਹੀਂ ਸੁਣ ਸਕਦਾ। ਗੁਰ ਕੀ ਨਿੰਦਾ ਸੁਣੇ ਨਾ ਕਾਨ, ਕਾਨੂੰ ਘੂਰ ਕੇ ਪਿਛਾਂ ਹਟਾਉਂਦਾ ਏ, ਜੇ ਤੂੰ ਪਿਆਰ ਨਾਲ ਨਹੀਂ ਬਿਠਾਉਣ ਜੋਗਾ, ਹੰਝੂ ਵੇਖ ਕੇ ਕਾਸ ਤੋਂ ਹੱਸਦਾ ਏ, ਜੇ ਤੂੰ ਰੋਂਦਿਆਂ ਨੂੰ ਨਹੀਂ ਵਰਾਉਣ ਜੋਗਾ, ਕਾਨੂੰ ਦੁੱਖ ਦੇ ਦਿਲਾਂ ਨੂੰ ਦੁਖਾਉਂਦਾ ਏ, ਜੇ ਤੂੰ ਜ਼ਖਮਾਂ ਤੇ ਮਲਮ ਨਹੀਂ ਲਾਉਣ ਜੋਗਾ, ਕਾਨੂੰ ਬੰਦਿਆ ਕੂੜ ਵਿਹਾਸਦਾ ਏ, ਜੇ ਤੂੰ ਨੇਕੀਆਂ ਨਹੀਂ ਕਮਾਉਣ ਜੋਗਾ। ਦਿੱਲੀ ਦੀਆਂ ਸਿੱਖ ਸੰਗਤਾਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਮ ਇੱਕ ਚਿੱਠੀ ਲਿਖ ਕੇ ਹੇ ਕਿਉਂ ਭੇਜੀ ਅਵੇ।